ਕਲਗੀਧਰ ਦਸ਼ਮ ਪਿਤਾ ਚੋਜੀ ਪ੍ਰੀਤਮ ਦੇ ਛੋਟੇ ਲਾਲਾ ਨੂੰ ਸੂਬਾ ਸਰਹੰਦ ਦੇ ਡਰਾਵੇ ਅਤੇ ਧਮਕੀਆਂ ਜਦੋਂ ਧਰਮ ਦੇ ਅਸੂਲਾਂ ਤੋਂ ਗਿਰਾ ਨਾ ਸਕੀਆਂ ਤਾਂ ਪਾਪਾਂ ਦੀ ਪੰਡ ਹੋਰ ਭਾਰੀ ਹੁੰਦੀ ਗਈ। ਜ਼ਾਲਮ ਹਾਕਮਾਂ ਨੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਖਿਲਾਫ ਇਸਲਾਮ ਦਾ ਨਿਰਾਦਰ ਕਰਨ ਦੀ ਝੂਠੀ ਕਹਾਣੀ ਬਣਾ ਕੇ ਕੁਫਰ ਫਰੇਬ ਭਰਿਆ ਮੁਕੱਦਮਾ ਦਰਜ ਕਰ ਦਿੱਤਾ। ਸ਼ਰ੍ਹਾਂ ਦੇ ਮੁਤਾਬਕ ਕਾਜ਼ੀ ਨੇ ਫੈਸਲਾ ਦਿੱਤਾ ਕਿ ਦੀਨ ਇਸਲਾਮ ਕਬੂਲ ਨਾ ਕਰਨ ਅਤੇ ਇਸਲਾਮ ਦੀ ਤੌਹੀਨ ਕਰਨ ਬਦਲੇ ਇਹਨਾਂ ਨੂੰ ਜਿਉਂਦੇ ਦੀ ਦੀਵਾਰ ਵਿੱਚ ਚਿਣ ਦਿੱਤਾ ਜਾਵੇ। ਸੂਬਾ ਸਰਹੰਦ ਨੇ ਸੋਚਿਆ ਸ਼ਾਇਦ ਹੁਣ ਮੌਤ ਦੀ ਧਮਕੀ ਤੋਂ ਡਰ ਕੇ ਹੀ ਮੰਨ ਜਾਣ, ਇਸ ਲਈ ਉਸਨੇ ਫਿਰ ਦੁਬਾਰਾ ਅਨੇਕਾਂ ਲੋਭ ਲਾਲਚ ਦੇ ਕੇ ਕਿਹਾ ਕਿ ਤੁਸੀਂ ਇਸਲਾਮ ਕਬੂਲ ਕਰ ਲਵੋ, ਦੁਨੀਆ ਦੀ ਹਰ ਨਿਹਮਤ ਅਤੇ ਐਸ਼ੋ ਆਰਾਮ ਤੁਹਾਨੂੰ ਮੁਹੱਈਆ ਕੀਤੇ ਜਾਣਗੇ। ਕੋਮਲ ਜਿੰਦਾ ਨੇ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਇੱਕੋ ਜਵਾਬ ਵਿੱਚ ਕਿਹਾ ਕਿ ਸਾਨੂੰ ਡਰਾਉਣ, ਧਮਕਾਉਣ ਜਾਂ ਲਾਲਚ ਦੇਣ ਦੀ ਖੇਚਲ ਨਾ ਕਰੋ। ਸਾਨੂੰ ਬਚਪਨ ਵਿੱਚ ਗੁੜਤੀ ਹੀ ਕੁਰਬਾਨੀ ਦੀ ਮਿਲੀ ਹੈ, ਇਸ ਲਈ ਅਸੀਂ ਪਿਓ ਦਾਦੇ ਦੇ ਅਸੂਲਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ। ਜਾਕਾਰੇ ਦੀ ਗੂੰਜ ਨਾਲ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਅੱਗੇ ਫਿਰ ਬੋਲਦੇ ਹੋਏ ਕਿਹਾ, ਸੂਬਿਆ ਸੁਣ, ਤੇਰੇ ਕਪਟ ਫਰੇਬ ਦੇ ਪਰਦਿਆਂ ਨੂੰ ਚੀਰ ਕੇ ਇੱਕ ਦਿਨ ਸੱਚ ਦਾ ਸੂਰ ਜ਼ਰੂਰ ਚੜ੍ਹੇਗਾ। ਸਾਨੂੰ ਖਾਲਸਾ ਧਰਮ ਜ਼ਿੰਦਗੀ ਤੋਂ ਵੱਧ ਪਿਆਰਾ ਹੈ। ਨਿੱਕੀਆਂ ਜਿੰਦਾਂ ਦੇ ਮੂੰਹੋਂ ਵੱਡੀਆਂ ਗੱਲਾਂ ਨੂੰ ਸੁਣ ਕੇ ਆਖਰ ਬੇਦਰਦ ਅਤੇ ਜ਼ਾਲਮ ਸੂਬੇ ਨੇ ਉਹਨਾਂ ਬੱਚਿਆਂ ਨੂੰ ਜਿਉਂਦੇ ਦੀਵਾਰ ਵਿੱਚ ਚਿਣ ਦਾ ਹੁਕਮ ਦੇ ਦਿੱਤਾ। ਮਾਸੂਮ ਜਿੰਦਾਂ ਨੂੰ ਨੀਹਾਂ 'ਚ ਖੜਾ ਕੇ ਦੀਵਾਰ ਉਸਾਰੀ ਜਾਣ ਲੱਗ ਪਈ। ਦਸ਼ਮੇਸ਼ ਦੇ ਦੋਵੇਂ ਰਾਜ ਦੁਲਾਰੇ ਖੁਸ਼ੀ ਨਾਲ ਖਿੜੇ ਮੱਥੇ ਮੌਤ ਨੂੰ ਜੀ ਆਇਆਂ ਕਹਿੰਦੇ ਹੋਏ ਅਡੋਲ ਰਹੇ।

ਖਾਲਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ

ਸਭ ਚੰਗਿਆਈ ਆ, ਸਿੱਧਾ ਪੁਰਖਾ ਕੀ ਆ ਵਡਿਆਈ ਆ, ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕੁਰ ਹਾਈ ਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ।

ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ।

ਜਿਸਨ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ। ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ। ਕਵਿਓ ਬਾਚ ਬੇਨਤੀ ਚੌਪਈ

ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ।

ਸਾਚੀ ਸਾਹਿਬਾ ਕਿਆ ਨਾਹੀਂ ਕਰਤੀ ਰਹਿ, ਕਰਦਨ ਤੀਰੈ ਸਭ ਕਿਛੁ ਹੈ, ਜਿਸ ਦੇਹੀ ਸੁਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੈ ਨਾਨਕ, ਸੱਚੇ ਸਾਹਿਬ ਕਿਆ ਨਾਹੀਂ ਕਰਤੀ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ।

ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ।

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹੋ, ਗੁਰਸਬਦੀ ਪਾਰ ਪਾਹੇ।

ਸਤਿਗੁਰੁ ਸੇ ਤੀਰਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ, ਰੱਖੇ ਰੱਖਣਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਿਆਲ ਮਨਹੋ ਨ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ। ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ।

ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 266 ਪਰ ਸ਼ਿਸ਼ੋਭਿਤ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 3 ਦੇ ਸਿਰਲੇਖ ਅਧੀਨ, ਪਦਾ ਨੰਬਰ 6 ਦੇ ਸਿਰਲੇਖ ਅਧੀਨ ਸਤਿਗੁਰਾਂ ਨੇ ਦਰਜ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਉਸ ਅਵਸਥਾ ਦੀ ਗੱਲ ਕੀਤੀ ਹੈ ਕਿ ਜਿੱਥੇ ਇੱਕ ਆਤਮਿਕ ਅਵਸਥਾ ਦੇ ਸ਼ਿਖਰ 'ਤੇ ਗਿਆ ਹੋਇਆ ਵਿਅਕਤੀ ਇਸ ਗੱਲ ਦਾ ਅਹਿਸਾਸ ਕਰਦਾ ਹੈ ਕਿ ਕਰਤਾ ਪੁਰਖ ਹਰੇਕ ਸਰੀਰ ਵਿੱਚ, ਹਰੇਕ ਘਟ ਵਿੱਚ ਉਹ ਆਪ ਬੈਠਾ ਹੈ, ਅਤੇ ਜਦੋਂ ਇਹ ਗੱਲ ਮਹਿਸੂਸ ਕਰਦਾ ਹੈ ਫਿਰ ਆਪਣੇ ਨਿੱਜ ਦਾ ਅਹੰਕਾਰ ਕਿਸੇ ਦੂਸਰੇ ਦੇ ਸਾਹਮਣੇ ਪ੍ਰਗਟ ਕਰਨਾ ਬੰਦ ਕਰ ਦਿੰਦਾ ਹੈ। ਆਪਣੇ ਆਪ ਨੂੰ ਨੀਵਾਂ ਸਮਝ ਕੇ ਸੰਸਾਰ ਨੂੰ ਉੱਚੇ ਸਮਝਣ ਦੀ ਬਿਰਤੀ ਜਿਹੜੀ ਹੈ ਉਹਦੇ ਅੰਦਰ ਬਣ ਜਾਂਦੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਜੋ ਪਾਵਨ ਉਪਦੇਸ਼, ਜਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਾਹਮਣੇ ਕਰਨੀ ਹੈ, ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ

ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਇਸ ਅੱਜ ਦੇ ਸ਼ਬਦ ਵਿੱਚ ਬਖਸ਼ਿਸ਼ ਕਰਦੇ ਆਰੰਭਤਾ ਕਰਦੇ ਨੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ। ਮਹਾਰਾਜ ਜੀ ਨੇ ਇੱਥੇ ਜ਼ਿਕਰ ਕੀਤਾ ਕਿ ਸਗਲ ਪੁਰਖ ਸਾਰੇ ਸੰਸਾਰ ਦੇ ਵਿੱਚ ਜੋ ਮਨੁੱਖਾ ਪ੍ਰਜਾਤੀ ਹੈ, ਜੀਵ ਜੰਤ ਨੇ, ਸਾਰਾ ਕੁਝ ਹੈ। ਮਹਾਰਾਜ ਕਹਿਣ ਲੱਗੇ ਜੋ ਕੁਝ ਪ੍ਰਤੱਖ ਹੈ, ਵਿਆਪਕ ਹੈ ਸੰਸਾਰ ਦੇ ਉੱਪਰ, ਮੈਂ ਦਾ ਅਰਥ ਹੈ ਵਿੱਚ ਪੁਰਖ ਪ੍ਰਧਾਨ। ਉਸ ਕਰਤੇ ਪੁਰਖ ਰੂਪ ਪੁਰਖ ਦੀ ਪ੍ਰਧਾਨਤਾ ਹੈ, ਭਾਵ ਉਹ ਹਰੇਕ ਦੇ ਸਰੀਰ ਦੇ ਵਿੱਚ ਟਿਕਿਆ ਹੋਇਆ। ਇੱਥੇ ਇਹ ਵੀ ਅਵਸਥਾ ਵਿੱਚ ਕਿ ਸਗਲ ਪੁਰਖ ਮਹਾਰਾਜ ਕਹਿਣ ਲੱਗੇ ਜਿੰਨੀ ਵੀ ਇਨਸਾਨੀਅਤ ਹੈ, ਭਾਵੇਂ ਉਹ ਪੁਰਖ ਹੈ ਭਾਵੇਂ ਇਸਤਰੀ ਰੂਪ ਦੇ ਵਿੱਚ ਨੇ। ਸਤਿਗੁਰੂ ਕਹਿਣ ਲੱਗੇ ਜਦ ਜਿਹੜਾ ਇਨਸਾਨ ਸਾਰੇ ਪੁਰਖਾਂ ਦੇ ਵਿੱਚ ਪੁਰਖ ਪ੍ਰਧਾਨ ਕਰਤੇ ਪੁਰਖ ਨੂੰ ਮਹਿਸੂਸ ਕਰ ਲੈਂਦਾ ਹੈ, ਵੇਖ ਲੈਂਦਾ ਹੈ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਸ ਦਿਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਸਾਧ ਸੰਗਤ ਵਿੱਚ ਬੈਠ ਕੇ ਫਿਰ ਉਹਦੇ ਅੰਦਰ ਦੀ ਭੇਦ ਭਾਵ ਕਰਨ ਵਾਲੀ ਬਿਰਤੀ ਦਾ, ਉਹਦੇ ਅੰਦਰ ਈਰਖਾ ਦਵੈਖ ਕਰਨ ਵਾਲੀ ਦਾ, ਬਿਰਤੀ ਦਾ ਜਾਂ ਹਉਮੈ ਦਾ ਅੰਦਰੋਂ ਪ੍ਰਭਾਵ ਖਤਮ ਹੋ ਜਾਂਦਾ। ਜਦੋਂ ਮਹਿਸੂਸ ਕਰਨ ਲੱਗ ਪਏ, ਸਤਿਗੁਰੂ ਕਹਿਣ ਲੱਗੇ ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਸਾਧ ਸੰਗਤ ਵਿੱਚ ਆਣ ਕੇ ਉਹਨਾਂ ਦਾ ਅਭਿਮਾਨ, ਉਹਨਾਂ ਦੀ ਹਉਮੈ ਫਿਰ ਖਤਮ ਹੋ ਜਾਂਦੀ। ਜਦੋਂ ਸਾਰਿਆਂ ਵਿੱਚ ਹੀ ਵਿਆਪਕ ਵੇਖ ਲਿਆ, ਸਾਰਿਆਂ ਵਿੱਚ ਬੈਠਾ ਹੈ, ਸਤਿਗੁਰੂ ਸਾਹਿਬ ਮਹਾਰਾਜ ਗੁਰਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਕਿ ਸਗਲ ਬਨਸਪਤ ਮਹਿ ਬਹਿ ਸੰਤਰ, ਸਗਲ ਦੁੱਧ ਮਹਿ ਕੀਆ, ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਸਤਿਗੁਰੂ ਜੀ ਕਹਿੰਦੇ ਉਹ ਸਾਰਿਆਂ ਵਿੱਚ ਭਾਵੇਂ ਕੋ ਉੱਚਾ ਹੈ ਭਾਵੇਂ ਕੋ ਨੀਵਾਂ ਹੈ, ਸਾਰਿਆਂ ਵਿੱਚ ਉਸ ਕਰਤੇ ਪੁਰਖ ਦੀ ਜੋਤ ਜਿਹੜੀ ਹੈ ਬਿਲਕੁਲ ਬਰਾਬਰ ਦੀ ਹਰੇਕ ਜੀਵ ਦੇ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਪਣੀ ਜੋਤ ਪ੍ਰਗਟ ਕੀਤੀ। ਇੱਥੋਂ ਤੱਕ ਗੁਰੂ ਅਮਰਦਾਸ ਸਾਹਿਬ ਜੀ ਨੇ ਤੇ ਭਰਮੀ ਕੱਢ ਖਤਮ ਕਰ ਦਿੱਤਾ ਸੀ। ਮਹਾਰਾਜ ਜੀ ਕਹਿੰਦੇ ਜੀਵਨ ਦੇ ਵਿੱਚ ਇਸ ਗੱਲ ਦਾ ਅਹਿਸਾਸ ਕਰੀਏ ਕਿ ਇਹ ਸਰੀਰਾ ਮੇਰਿਆ, ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਮਹਾਰਾਜ ਜੀ ਕਹਿਣ ਲੱਗੇ ਸਰੀਰ ਕਰਤੇ ਪੁਰਖ ਨੇ ਸਭ ਤੋਂ ਪਹਿਲਾਂ ਤੇਰੇ ਜੀਵਨ ਦੀ ਆਰੰਭਤਾ ਤੋਂ ਪਹਿਲਾਂ ਜੋਤ ਅੰਦਰ ਟਿਕਾਈ ਸੀ ਅਤੇ ਫਿਰ ਜਾ ਕੇ ਸਰੀਰ ਹੋਂਦ ਵਿੱਚ ਆਇਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਇਸੇ ਕਰਕੇ ਕਹਿੰਦੇ ਕਿ ਜੇ ਇਸ ਪੁਰਖ ਨੂੰ ਇਹ ਅਹਿਸਾਸ ਹੋ ਗਿਆ ਕਿ ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਕਿ ਸਾਰੇ ਪੁਰਖਾਂ ਦੇ ਵਿੱਚ ਕੇਵਲ ਅਤੇ ਕੇਵਲ ਜਿਹੜਾ ਕਰਤਾ ਪੁਰਖ ਹੈ ਉਹੀ ਪ੍ਰਧਾਨ ਹੈ। ਸਤਿਗੁਰੂ ਜੀ ਕਹਿੰਦੇ ਸਾਧ ਸੰਗ ਜਾਕਾ ਮਿਟੈ ਅਭਿਮਾਨ। ਸਤਿਗੁਰੂ ਜੀ ਦੇ ਇਹ ਅਰਥ ਇਸ ਤਰ੍ਹਾਂ ਵੀ ਗੁਰਮੁਖਾਂ ਨੇ ਕੀਤੇ, ਫਿਰ ਸਤ ਸੰਗਤ ਵਿੱਚ ਜਾ ਕੇ ਜਿਹਦਾ ਅਭਿਮਾਨ ਖਤਮ ਹੋ ਗਿਆ ਹੈ, ਸਤਿਗੁਰੂ ਜੀ ਕਹਿੰਦੇ ਉਹਨੂੰ ਇਹ ਅਹਿਸਾਸ ਹੋ ਜਾਂਦਾ ਵੀ ਸਾਰਿਆਂ ਵਿੱਚੋਂ ਕਰਤਾ ਪੁਰਖ ਆਪ ਬੈਠਾ ਹੈ। ਉਹ ਸਾਰੇ ਜੀਵਨ ਦੇ ਵਿੱਚ ਹਰੇਕ ਅਵਸਥਾ ਦੇ ਵਿੱਚ ਜਿਹੜਾ ਹੈ ਉਹ ਕਰਤੇ ਪੁਰਖ ਨੂੰ ਜਾਣ ਲੈਂਦੇ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਥੇ ਜ਼ਿਕਰ ਕਰਦਿਆਂ ਨਿਰਣਾ ਕਰਦੇ ਅਗਲੀ ਅਵਸਥਾ ਵਿੱਚ। ਮਹਾਰਾਜ ਜੀ ਕਹਿੰਦੇ ਆਪਸ ਕਹੋ ਜੋ ਜਾਣੇ ਨੀਚਾ। ਜਦੋਂ ਅਭਿਮਾਨ ਖਤਮ ਹੋ ਗਿਆ, ਹਉਮੈ ਖਤਮ ਹੋ ਗਈ, ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਵੀ ਆਉਂਦੇ ਹਾਂ ਅਤੇ ਕੋਈ ਨਾ ਕੋਈ ਪਦਵੀ ਦੇ ਆਧਾਰ ਦੇ ਉੱਪਰ, ਜਿੱਦਣ ਪਦਵੀ ਦੀ ਬਿਰਤੀ ਖਤਮ ਹੋ ਗਈ ਨਾ ਵੀ ਮੈਂ ਗੁਰਦੁਆਰਾ ਸਾਹਿਬ ਕੀ ਹਾਂ, ਕਿਹੜੀ ਪਦਵੀ 'ਤੇ ਬੈਠਾ ਹਾਂ, ਜਾਂ ਮੈਂ ਬਾਹਰ ਸੰਸਾਰਿਕ ਕੇਸ ਜੋਬ 'ਤੇ ਬੈਠਾ ਹਾਂ, ਜਿੱਦਣ ਇਹ ਪਦਵੀ ਨਿਕਲ ਗਈ ਅਤੇ ਕੇਵਲ ਸਿੱਖ ਬਣ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਏ ਤਾਂ ਭਲਾ ਫੇਰੀ, ਨਹੀਂ ਤਾਂ ਸਾਰੀ ਉਮਰ ਬੰਦਾ ਇਹੀ ਗੱਲਾਂ ਸਿਰ 'ਤੇ ਚੁੱਕ ਕੇ ਅਤੇ ਸਤਿਗੁਰੂ ਸਾਹਿਬ ਜੀ ਦੇ ਦਰ ਤੋਂ ਫਿਰ ਕੁਛ ਵੀ ਨਹੀਂ ਲਿਜਾਂਦਾ ਹੁੰਦਾ। ਇਹ ਗੱਲ ਦਾ ਅਹਿਸਾਸ ਕਰਨਾ ਬਹੁਤ ਲਾਜ਼ਮੀ ਹੈ।
ਕਿਉਂਕਿ ਜੇ ਇਸ ਵੱਡੇ ਦੇ ਦਰ 'ਤੇ ਆਏ ਹਾਂ ਉਸ ਤੋਂ ਵੱਡੇ 'ਤੇ ਆਪਾਂ ਨਹੀਂ ਹਾਂ। ਕਿਸੇ ਅਫਸਰ ਦੇ ਕੋਲ ਜਿਹੜਾ ਸਾਡੇ ਤੋਂ ਰੈਂਕ ਤੋਂ ਉੱਪਰ ਹੋਵੇ ਅਤੇ ਆਪਾਂ ਉਹਦੇ ਅੱਗੇ ਝੁੱਕ ਕੇ ਜਾਂਦੇ ਹਾਂ, ਕਦੀ ਅਹੁਦਾ ਜਾਂ ਨੇਮ ਪਲੇਟ ਨੂੰ ਸਾਹਮਣੇ ਰੱਖ ਕੇ ਥੋੜ੍ਹੀ ਜਾਂਦੇ ਹਾਂ ਵੀ ਮੇਰਾ ਇੱਕ ਅਹੁਦਾ ਹੈ। ਅਸੀਂ ਸਿਰਫ ਉੱਥੇ ਨਿਮਰਤਾ ਵਰਤਦੇ ਹਾਂ ਵੀ ਸਾਡੇ ਤੋਂ ਵੀ ਉੱਚਾ ਹੈ। ਅਤੇ ਜਿੱਦਣ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਣ ਕੇ ਬੈਠਦੇ ਹਾਂ ਫਿਰ ਇਹ ਅਹਿਸਾਸ ਕਿਵੇਂ ਕਰ ਲੈਂਦੇ ਵੀ ਮੇਰੀ ਵੀ ਕੋਈ ਹੋਂਦ ਹੈ, ਮੇਰੀ ਵੀ ਕੋਈ ਸਮਰੱਥਾ ਹੈ ਜਾਂ ਮੇਰੀ ਵੀ ਕੋਈ ਤਾਕਤ ਹੈ, ਫਿਰ ਕਿਵੇਂ ਅਹਿਸਾਸ ਕਰ ਸਕਦੇ ਹਾਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਿ ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਸਤ ਸੰਗਤ ਵਿੱਚ ਜਾ ਕੇ ਜਿਸ ਦਾ ਅਭਿਮਾਨ, ਜਿਸ ਦੀ ਹਉਮੈ ਖਤਮ ਹੋ ਜਾਂਦੀ ਹੈ, ਅਹੰਕਾਰ ਖਤਮ ਹੋ ਜਾਂਦਾ ਹੈ। ਫਿਰ ਮਹਾਰਾਜ ਜੀ ਕਹਿੰਦੇ ਆਪਸ ਕਉ ਜੋ ਜਾਣੈ ਨੀਚਾ। ਸਤਿਗੁਰੂ ਜੀ ਕਹਿੰਦੇ ਜਿਹੜਾ ਆਪਣੇ ਆਪ ਨੂੰ ਨੀਚ ਜਾਣਨਾ ਸ਼ੁਰੂ ਕਰਦੇ, ਨੀਚ ਦਰ ਸਮਝਦੇ ਹੋ, ਨੀਚ ਦਰ ਥੇ ਨੀਵਾਂ, ਜਿਹੜਾ ਬੰਦਾ ਆਪਣੇ ਆਪ ਨੂੰ ਨੀਵਾਂ ਸਮਝਣਾ ਸ਼ੁਰੂ ਕਰ ਦੇਵੇ ਵੀ ਬਾਕੀ ਸਾਰੇ ਮੇਰੇ ਤੋਂ ਉੱਚੇ ਨੇ, ਮੈਂ ਨੀਵਾਂ ਹਾਂ। ਅਤੇ ਸਤਿਗੁਰੂ ਜੀ ਕਹਿਣ ਲੱਗੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ, ਤੱਤ ਦੁਨੀਆਂ ਦੇ ਬੇਸ਼ੁਮਾਰ ਦਰਖਤ ਝੁਕਦੇ ਉਦੋਂ ਹਨ ਜਦੋਂ ਭਰ ਜਾਂਦੇ, ਜਦੋਂ ਫਲ ਲੱਗ ਜਾਂਦਾ ਹੈ। ਪਰ ਇਨਸਾਨੀ ਬਿਰਤੀ ਦੇ ਅੰਦਰ ਸਾਡੇ ਅੰਦਰ ਉਦੋਂ ਉੱਚਾਪਨ ਆਉਣਾ ਸ਼ੁਰੂ ਹੋ ਜਾਂਦਾ ਜਿਉਂ ਜਿਉਂ ਸਾਡੇ ਅੰਦਰ ਗੁਣਾਂ ਵਿੱਚ ਵਾਧਾ ਹੁੰਦਾ, ਜਿਉਂ ਜਿਉਂ ਸਾਡੇ ਅੰਦਰ ਗੁਣ, ਵਿੱਦਿਆ, ਯੋਗਤਾ, ਪਦਵੀ, ਮਾਣ ਮਰਿਆਦਾ, ਆਤਮ ਸਨਮਾਨ ਸਾਰਾ ਕੁਝ ਵੱਧਦਾ ਹੈ, ਤਿਉਂ ਤਿਉਂ ਹਉਮੈ ਆਉਣੀ ਸ਼ੁਰੂ ਹੋ ਜਾਂਦੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆਪਸ ਕਉ ਜੋ ਜਾਣੈ ਨੀਚਾ, ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਜਾਣਨ ਦੀ ਕੋਸ਼ਿਸ਼ ਦੇ ਵਿੱਚ ਯਤਨਸ਼ੀਲ ਹੋਵੇ। ਫਿਰ ਕੀ ਹੋਏਗਾ, ਅਸੀਂ ਨੀਵੇਂ ਹੋ ਕੇ ਆ ਰਹੇ ਹਾਂ ਤਾਂ ਇਹਦਾ ਕੋਈ ਫਾਇਦਾ ਵੀ ਹੋਏਗਾ ਕਿ ਨਹੀਂ? ਮਹਾਰਾਜ ਜੀ ਕਹਿੰਦੇ ਇੱਥੇ ਫਿਰ ਸੌ ਗਨੀਆਂ ਸਭ ਤੇ ਉੱਚਾ। ਸਤਿਗੁਰੂ ਕਹਿੰਦੇ ਜਿਹੜਾ ਗੁਰੂ ਘਰ ਦੇ ਵਿੱਚ, ਜਿਹੜਾ ਸੰਸਾਰ ਦੇ ਵਿੱਚ, ਜਿਹੜਾ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਸਤਿਗੁਰੂ ਸਾਹਿਬ ਕਹਿਣ ਲੱਗੇ ਨੀਵਾਂ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਅਸਲ ਦੇ ਵਿੱਚ ਸੌ ਗਨੀਆਂ ਉਹਨੂੰ ਹੀ ਗਨੀਏ ਮਹਾਰਾਜ ਕਹਿਣ ਲੱਗੇ, ਉਹਦੀ ਇਸ ਅਵਸਥਾ ਨੂੰ ਮਹਿਸੂਸ ਕਰ ਲਈਏ ਕਿ ਸਭ ਤੋਂ ਉੱਚਾ ਹੈ, ਉਹਦੀ ਵਡਿਆਈ ਬਹੁਤ ਵੱਡੀ ਹੈ, ਉਹਦਾ ਮੁਰਾਤਬਾ ਬਹੁਤ ਉੱਚਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਇਸ ਅਵਸਥਾ ਦੇ ਵਿੱਚ ਆਣ ਕੇ ਜਿਹੜਾ ਆਪਣੇ ਆਪ ਨੂੰ ਨੀਵਾਂ ਆਖੇ, ਸਤਿਗੁਰੂ ਕਹਿਣਗੇ ਉਹਨੂੰ ਨੀਵਾਂ ਨਾ ਕਹੋ, ਉਹ ਉੱਚਾ ਹੈ। ਇੱਥੇ ਤਾਂ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਇੱਥੇ ਤਾਂ ਨੀਵਾਂ ਹੋ ਕੇ ਆਉਣ ਵਾਲਾ ਇਨਸਾਨ ਵੀ ਸਤਿਗੁਰੂ ਕਹਿਣ ਲੱਗੇ ਉੱਚੀ ਪਦਵੀ ਦੇ ਉੱਪਰ ਸੁਸ਼ੋਭਿਤ ਹੋ ਜਾਂਦਾ ਹੈ। ਇਸ ਕਰਕੇ ਇਸ ਅਵਸਥਾ ਦੇ ਵਿੱਚ ਮਹਾਰਾਜ ਜ਼ਿਕਰ ਕਰਦਿਆਂ ਸਾਨੂੰ ਸਮਝਾਉਂਦੇ ਆਪਸ ਕਉ ਜੋ ਜਾਣੈ ਨੀਚਾ, ਸੌ ਗਨੀਐ ਸਭ ਤੇ ਉੱਚਾ। ਅਗਲੀ ਅਵਸਥਾ ਵਿੱਚ ਸਤਿਗੁਰੂ ਜੀ ਕਹਿੰਦੇ ਜਾ ਕਾ ਮਨ ਹੋਏ ਸਗਲ ਕੀ ਰੀਨਾ। ਰੀਨਾ ਦਾ ਅਰਥ ਕੀ ਹੈ? ਰੀਨਾ ਦਾ ਅਰਥ ਹੈ ਰੇਣ, ਚਰਨ ਧੂਰ ਹੋ ਜਾਣਾ ਜਾਂ ਚਰਨਾਂ ਦੀ ਧੂੜ ਬਣ ਜਾਣਾ, ਇਹ ਵੀ ਨਿਮਰਤਾ ਦਾ ਪ੍ਰਤੀਕ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਜਿਸ ਜਾ ਕਾ ਮਨ ਹੋਏ ਸਗਲ ਕੀ ਰੀਨਾ, ਜਿਹਦਾ ਮਨ ਸਾਰਿਆਂ ਦੇ ਚਰਨ ਧੂੜ ਬਰਾਬਰ ਬਣਨ ਦੀ ਬਿਰਤੀ ਰੱਖਦਾ ਹੋਵੇ, ਸਾਰਿਆਂ ਦੀ ਚਰਨ ਧੂੜ ਬਣਨ ਦੀ ਉਹਦੇ ਅੰਦਰ ਅਵਸਥਾ ਬਣ ਜਾਏ, ਅਤੇ ਸਤਿਗੁਰੂ ਜੀ ਕਹਿਣ ਲੱਗੇ ਗੱਲ ਦਾ ਖਿਆਲ ਕਰਿਓ ਕਿ ਉਹ ਆਮ ਇਨਸਾਨ ਨਹੀਂ ਹੈ, ਉਹ ਵਿਅਕਤੀ ਆਮ ਨਹੀਂ ਹੈ, ਜਿਹੜੇ ਜਿਸ ਦੇ ਅੰਦਰ ਇਹ ਬਣ ਗਈ ਵੀ ਮੈਂ ਤੇ ਚਰਨਾਂ ਦੀ ਧੂੜ ਹਾਂ। ਸੱਚ ਜਾਣਿਓ ਬੰਦਾ ਲਿਖਤੀ ਰੂਪ ਦੇ ਵਿੱਚ ਵੀ ਲਿਖ ਦਿੰਦਾ ਕਿ ਹਮ ਕੂਕਰ ਤੇਰੇ ਦਰਬਾਰ, ਪੰਕਤੀਆਂ ਵੀ ਪੜ੍ਹ ਦਿੰਦੇ ਹਾਂ, ਪਰ ਸੱਚ ਜਾਣਿਓ ਪ੍ਰਾਪਤੀ ਕੋਈ ਨਹੀਂ ਹੁੰਦੀ। ਪਰ ਇਸ ਕਰਕੇ ਸਤਿਗੁਰੂ ਸਾਹਿਬ ਇੱਥੇ ਸਮਝਾਉਂਦੇ ਆ, ਬੜਾ ਸੋਹਣਾ ਨਿਰਣਾ ਕਰਕੇ ਕਹਿੰਦੇ ਸਤਿਗੁਰੂ ਕਹਿਣ ਲੱਗੇ ਜਿਹਨੇ ਆਪਣੇ ਆਪ ਨੂੰ ਇਹ ਜਾਣ ਲਿਆ ਨਾ ਕਿ ਆਪਸ ਇਹ ਅਵਸਥਾ ਵਿੱਚ ਜਾ ਕਾ ਮਨ ਹੋਏ ਸਗਲ ਕੀ ਰੀਨਾ, ਜਿਹਦਾ ਮਨ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਗਿਆ ਹੈ। ਸਤਿਗੁਰੂ ਜੀ ਕਹਿਣ ਲੱਗੇ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਕਹਿੰਦੇ ਨੇ ਅਕਾਲ ਪੁਰਖ ਦਾ ਨਾਮ ਉਹਨੇ ਹਰੇਕ ਘੱਟ ਵਿੱਚ ਚੀਨ ਲਿਆ ਹੈ, ਹਰੇਕ ਮਨੁੱਖ ਵਿੱਚ, ਹਰੇਕ ਹਿਰਦੇ ਵਿੱਚ ਉਹਨੇ ਅਕਾਲ ਪੁਰਖ ਦੇ ਨਾਮ ਨੂੰ ਪ੍ਰਗਟ ਕਰ ਲਿਆ।
ਫਿਰ ਹੀ ਇਹ ਅਵਸਥਾ ਬਣੀ, ਫਿਰ ਇਹ ਪਦਵੀ ਬਣੀ, ਉੱਦਾਂ ਨਹੀਂ ਹੈ, ਉੱਦਾਂ ਇਹ ਪ੍ਰਾਪਤੀ ਨਹੀਂ ਹੈ ਜੀਵਨ ਵਿੱਚ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਇਹ ਅਵਸਥਾ ਸਾਡੇ ਸਨਮੁੱਖ ਰੱਖਦਿਆਂ ਕਹਿੰਦੇ ਕਿ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਹਰੇਕ ਘੱਟ ਹਰੇਕ ਹਿਰਦੇ ਵਿੱਚ ਉਹਨੇ ਕਰਤੇ ਪੁਰਖ ਦੇ ਨਾਮ ਨੂੰ ਪਛਾਣ ਲਿਆ ਹੈ ਕਿ ਸਾਰਿਆਂ ਵਿੱਚੋਂ ਆਪ ਉਹਦਾ ਨਾਮ ਉਹਦੀ ਜੋਤ ਪ੍ਰਗਟ ਹੈ। ਅਤੇ ਸਤਿਗੁਰੂ ਕਹਿੰਦੇ ਫਿਰ ਉਹਨੇ ਅਗਲੀ ਅਵਸਥਾ ਵਿੱਚ ਕੀ ਕੀਤਾ ਵੀ ਮਨ ਆਪਣੇ ਅਤੇ ਬੁਰਾ ਮਿਟਾਨਾ, ਜਿਹੜਾ ਮਨ ਸੀ ਨਾ ਉਹਨੇ ਮਨ ਦੇ ਵਿੱਚੋਂ ਜਿਹੜਾ ਬੁਰਾ ਸੀ ਉਹ ਮਿਟਾਨਾ ਮਿਟਾਉਣਾ ਸ਼ੁਰੂ ਕਰ ਦਿੱਤਾ, ਮਿਟਾ ਲਿਆ। ਉਹਨੇ ਆਪਣੇ ਮਨ ਵਿੱਚੋਂ ਕਿਸੇ ਦੂਸਰੇ ਦੀ ਬੁਰਿਆਈ, ਕਿਸੇ ਦੂਸਰੇ ਦੇ ਪਰਥਾਏ ਈਰਖਾ, ਕਿਸੇ ਦੂਸਰੇ ਦੇ ਪਰਥਾਏ ਦਵੈਖ ਆਪਣੇ ਅੰਦਰੋਂ ਖਤਮ ਕਰ ਦਿੱਤੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਿ ਇਹ ਜੀਵਨ ਦਾ ਹਾਲਾਤ ਹੀ ਇਹ ਹੈ ਕਿ ਜਿਸ ਦਿਨ ਅਸੀਂ ਆਪਣੇ ਮਨ ਵਿੱਚੋਂ ਬੁਰਾ ਮਿਟਾਨਾ ਮਿਟਾ ਲਿਆ, ਉਸ ਦਿਨ ਸਤਿਗੁਰੂ ਜੀ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਪਰਾਏ ਦਾ ਬੁਰਾ ਜੇ ਮਨ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਦੁੱਖ ਹੈ। ਮਹਾਰਾਜ ਜੀ ਕਹਿਣਗੇ ਜਿੱਦਣ ਪਰਾਏ ਦਾ ਬੁਰਾ ਅੰਦਰੋਂ ਕੱਢ ਦਿੱਤਾ ਤਾਂ ਫਿਰ ਸਤਿਗੁਰੂ ਕਹਿਣ ਲੱਗੇ ਉੱਦਣ ਦੁੱਖ ਨਹੀਂ ਹੈ, ਉੱਦਣ ਤਕਲੀਫ ਹੀ ਕੋਈ ਨਹੀਂ। ਇਸ ਕਰਕੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਇੱਕ ਪਾਸੇ ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਗੱਲ ਦਾ ਅਹਿਸਾਸ ਮਨ ਵਿੱਚ ਹੀ ਸਮਝ ਲੈਣਾ ਬਹੁਤ ਵੱਡੀ ਗੱਲ ਹੈ, ਅਤੇ ਇਸ ਗੱਲ ਦਾ ਅਹਿਸਾਸ ਸਮਝਣ ਦੇ ਵਿੱਚ ਕਾਮਯਾਬ ਹੋਏ ਸਨ ਸਤਿਗੁਰੂ ਸਾਹਿਬ ਜੀ ਦੇ ਬਹੁਤ ਨੇੜਤਾ ਨਾਲ ਭਰੇ ਹੋਏ ਗੁਰਸਿੱਖ ਭਾਈ ਕਨਈਆ ਸਾਹਿਬ। ਸਮਝ ਲੱਗ ਗਈ ਸੀ, ਉਹ ਪਦਵੀ ਦੇ ਉੱਪਰ ਪਹੁੰਚ ਗਏ ਸੀ, ਉਸ ਅਵਸਥਾ 'ਤੇ ਪਹੁੰਚ ਚੁੱਕੇ ਸਨ। ਕਿਹੜੀ ਅਵਸਥਾ? ਜਿਹੜੀ ਅਵਸਥਾ ਦੇ ਵਿੱਚ ਜਾ ਕੇ ਪਰਾਏ ਦਾ ਬੁਰਾ ਅੰਦਰੋਂ ਨਿਕਲ ਗਿਆ ਸੀ, ਅਤੇ ਅਨੰਦਪੁਰ ਸਾਹਿਬ ਜੀ ਦੀ ਪੰਜਵੀਂ ਜੰਗ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਫੌਜ ਲੜ ਰਹੀ ਹੈ ਸਾਹਮਣੇ, ਹਾਕਮ ਫੌਜ ਦੇ ਨਾਲ, ਮੁਗਲ ਫੌਜ ਪਹਾੜੀਆਂ ਦੇ ਨਾਲ, ਉੱਥੇ ਭਾਈ ਕਨਈਆ ਸਾਹਿਬ ਨੇ ਮਸ਼ਕ ਚੁੱਕੀ, ਅਤੇ ਇਹ ਨਹੀਂ ਵੇਖਿਆ ਜਾ ਰਿਹਾ ਕੌਣ ਮੁਗਲ ਅਤੇ ਕੌਣ ਉੱਥੇ ਸਿੱਖ ਹੈ, ਕੌਣ ਉੱਥੇ ਹਿੰਦੂ ਹੈ, ਕੌਣ ਕਿਹਦੀ ਜਾਤ ਬਰਾਦਰੀ ਕੀ ਹੈ। ਔਰ ਜਿਹੜਾ ਉੱਥੇ ਜਿਹੜਾ ਜ਼ਖਮੀ ਹੋ ਕੇ ਡਿੱਗ ਰਿਹਾ ਸੀ ਉਹਨੂੰ ਪਾਣੀ ਪਿਆਇਆ ਜਾ ਰਿਹਾ ਸੀ। ਮਸ਼ਕ ਚੁੱਕੀ, ਤੀਰ ਚੱਲ ਰਹੇ ਆ, ਤਲਵਾਰਾਂ ਚੱਲ ਰਹੀਆਂ, ਪਰ ਬੇਪਰਵਾਹ ਹੋ ਕੇ ਜੰਗ ਦੇ ਮੈਦਾਨ ਵਿੱਚ ਪਾਣੀ ਪਿਆਇਆ ਜਾ ਰਿਹਾ। ਸ਼ਿਕਾਇਤ ਹੋ ਗਈ ਸਤਿਗੁਰੂ ਜੀ ਦੇ ਦਰ ਤੇ, ਕਹਿੰਦੇ ਮਹਾਰਾਜ ਬਾਕੀ ਤੇ ਸਾਰਾ ਕੁਝ ਠੀਕ ਹੈ ਪਰ ਇੱਕ ਕੰਮ ਗਲਤ ਹੋ ਰਿਹਾ। ਸਤਿਗੁਰੂ ਸਾਹਿਬ ਕਹਿਣਗੇ ਵੀ ਕੀ ਗੱਲ, ਕਾਰਨ ਕੀ? ਕਹਿੰਦੇ ਵੀ ਮਹਾਰਾਜ ਇੱਧਰੋਂ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਬਹਾਦਰ ਸੂਰਮੇ ਜਿਹੜੇ ਸਾਡੇ ਨਾਲ ਜੂਝਦੇ ਉਹਨਾਂ ਨੂੰ ਅਸੀਂ ਫੱਟਰ ਕਰਕੇ ਜ਼ਮੀਨ 'ਤੇ ਸੁੱਟ ਰਹੇ ਹਾਂ। ਭਾਈ ਕਨਈਆ ਹੈ ਉਹ ਦੁਸ਼ਮਣਾਂ ਨੂੰ ਵੀ ਪਿਆਈ ਪਾਣੀ ਪਿਆਈ ਜਾਂਦੇ, ਜਾ ਕੇ ਕਰੀਏ ਕੀ? ਜਿਹੜਾ ਚੰਗਾ ਭਲਾ ਜ਼ਮੀਨ 'ਤੇ ਪਿਆਸਾ ਡਿੱਗਾ ਹੁੰਦਾ ਫਿਰ ਉੱਠ ਪੈਂਦਾ। ਮਹਾਰਾਜ ਇਹਦਾ ਕੋਈ ਹੱਲ ਕਰੋ, ਨੁਕਸਾਨ ਹੈ ਇਹਦੇ ਨਾਲ ਆਪਣਾ, ਭਾਈ ਕਨਈਆ ਅਤੇ ਦੁਸ਼ਮਣਾਂ ਨੂੰ ਵੀ ਪਾਣੀ ਪੈ ਜਾਂਦੇ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸ਼ਾਮ ਦਾ ਸਮਾਂ ਹੋਇਆ, ਜੰਗ ਦਾ ਮੈਦਾਨ ਪਹਿਲੇ ਦਿਨ ਦੀ ਜੰਗ ਸਮਾਪਤ ਹੋਈ, ਤਾਂ ਮਹਾਰਾਜ ਜੀ ਨੇ ਆਵਾਜ਼ ਦੇ ਲਈ। ਮਹਾਰਾਜ ਜੀ ਕਹਿੰਦੇ ਭਾਈ ਕਨਈਆ ਜੀ ਤੁਹਾਡੀ ਸ਼ਿਕਾਇਤ ਕੀਤੀ ਗੁਰਸਿੱਖਾਂ ਨੇ। ਕਹਿੰਦੇ ਮਹਾਰਾਜ ਸੱਤ ਬਚਨ ਹੁਕਮ ਕਰੋ ਆਪ ਜੀ। ਸਤਿਗੁਰੂ ਕਹਿੰਦੇ ਵੀ ਪਤਾ ਲੱਗਿਆ ਵੀ ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਰਹੇ, ਹੁਣ ਮਹਾਰਾਜ ਪਰਖ ਰਹੇ ਸਨ ਅੰਦਰੋਂ। ਮਹਾਰਾਜ ਜੀ ਕਹਿੰਦੇ ਵੀ ਪਤਾ ਲੱਗਾ ਵੀ ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਰਹੇ ਹੋ, ਵੀ ਜੰਗ ਦੇ ਮੈਦਾਨ ਦੇ ਵਿੱਚ ਸਿੱਖ ਕਹਿ ਰਿਹਾ ਕਿ ਅਸੀਂ ਵੇਖੋ ਮਹਾਰਾਜ ਅਸੀਂ ਬੰਦਿਆਂ ਨੂੰ ਘਾਇਲ ਕਰਕੇ ਜ਼ਖਮੀ ਕਰਕੇ ਜ਼ਮੀਨ 'ਤੇ ਸੁੱਟਦੇ ਹਾਂ, ਅਤੇ ਭਾਈ ਕਨਈਆ ਉਹਨਾਂ ਨੂੰ ਪਾਣੀ ਪਿਆ ਕੇ ਫਿਰ ਤਰੋ ਤਾਜ਼ਾ ਕਰ ਰਹੇ, ਫਿਰ ਉਹਨਾਂ ਨੂੰ ਤਾਕਤ ਨਾਲ ਭਰ ਰਹੇ ਹਾਂ। ਸਤਿਗੁਰੂ ਮਹਾਰਾਜ ਕਹਿਣਗੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਏ ਜਾਂਦੇ ਹੋ, ਅਤੇ ਗੱਲ 'ਚ ਪੱਲਾ ਪਾ ਕੇ ਭਾਈ ਕਨਈਆ ਸਾਹਿਬ ਨੇ ਇੱਕੋ ਗੱਲ ਆਖੀ ਸੀ, ਸੱਚੇ ਪਾਤਸ਼ਾਹ ਮੈਂ ਜੰਗ ਦੇ ਮੈਦਾਨ ਦੇ ਵਿੱਚ ਸਿਰਫ ਤੁਹਾਡਾ ਹੀ ਰੂਪ ਵੇਖਿਆ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ,
ਕੋਈ ਮੈਂ ਤੇ ਸਾਰਿਆਂ ਵਿੱਚ ਤੁਹਾਡੀ ਜੋਤ ਵੇਖੀ, ਨਿਰੰਕਾਰੀ ਜੋਤ ਵੇਖੀ, ਅਕਾਲੀ ਸਰੂਪ ਮੈਂ ਸਾਰਿਆਂ ਵਿੱਚ ਵੇਖਿਆ, ਮੇਰੇ ਵਾਸਤੇ ਕੋਈ ਦੁਸ਼ਮਣ ਨਾ ਕੋ ਮਿੱਤਰ ਤਾਂ ਮੈਨੂੰ ਦੱਸਿਆ ਹੀ ਨਹੀਂ। ਜੰਗ ਦੇ ਮੈਦਾਨ ਦੇ ਵਿੱਚ ਮੈਨੂੰ ਨਾ ਕੋਈ ਦੁਸ਼ਮਣ ਅਤੇ ਨਾ ਕੋਈ ਮਿੱਤਰ ਕੋਈ ਵੀ ਨਹੀਂ ਦਿਸਿਆ ਮਹਾਰਾਜ, ਮੈਨੂੰ ਤਾਂ ਸਾਰਿਆਂ ਵਿੱਚ ਅਕਾਲ ਪੁਰਖ ਦਿਸਦਾ, ਰੱਬ ਦਿਸਦਾ, ਮੈਂ ਸਾਰਿਆਂ ਨੂੰ ਪਾਣੀ ਪਿਆ ਰਿਹਾ। ਉਹ ਰੱਬ ਮਹਿਸੂਸ ਕਰਕੇ ਪਾਣੀ ਪਿਆ ਰਿਹਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਭਾਈ ਘਨੱਈਆ ਜੀ, ਨਿਹਾਲ ਨਿਹਾਲ ਨਿਹਾਲ, ਅਤੇ ਆਪਣੇ ਕੋਲੋਂ ਇੱਕ ਮਲਮ ਦੀ ਡੱਬੀ ਜਿਹੜੀ ਸੀ ਸਤਿਗੁਰੂ ਨੇ ਅਤੇ ਕੁਝ ਪੱਟੀ ਜਿਹੜੀ ਸੀ ਉਹ ਲਪੇਟਣ ਵਾਸਤੇ ਜ਼ਖਮ 'ਤੇ ਨਾਲ ਦੇ ਦਿੱਤੀ। ਮਹਾਰਾਜ ਜੀ ਕਹਿੰਦੇ ਹੁਣ ਇਕੱਲੇ ਪਾਣੀ ਨਾਲ ਨਹੀਂ ਸਰਨਾ, ਹੁਣ ਇਕੱਲੇ ਪਾਣੀ ਨਾਲ ਜ਼ਰੂਰਤ ਪੂਰੀ ਨਹੀਂ ਹੋਣੀ, ਹੁਣ ਨਾਲ ਜ਼ਖਮੀਆਂ ਦੇ ਮਲਮ ਪੱਟੀ ਵੀ ਤੁਸੀਂ ਕਰਨੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁੱਖ ਗੁਰਸਿੱਖਾਂ ਨੇ ਇਹ ਖਿਆਲ ਕੀਤਾ, ਕਹਿੰਦੇ ਮਹਾਰਾਜ ਪਹਿਲਾਂ ਜੇ ਪਾਣੀ ਸੀ ਹੁਣ ਮਲਮ ਪੱਟੀ ਵੀ ਫੜਾ ਦਿੱਤੀ ਜੇ ਉਹਨੂੰ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹਦੇ ਅੰਦਰੋਂ ਈਰਖਾ ਦਵੈਖ ਅਤੇ ਸੰਸਾਰਿਕ ਬਿਰਤੀ ਵਿੱਚ ਊਚ ਨੀਚ ਦੀ ਅਵਸਥਾ, ਦੁਸ਼ਮਣ ਮਿੱਤਰ ਦੀ ਅਵਸਥਾ, ਇਹ ਸਾਰਾ ਕੁਝ ਅੰਦਰੋਂ ਖਤਮ ਹੋ ਗਿਆ। ਮਹਾਰਾਜ ਕਹਿਣਗੇ ਪੂਰਨ ਅਵਸਥਾ ਵਿੱਚ ਚਲੇ ਗਏ, ਜਿੱਥੇ ਦੁੱਖ ਤਕਲੀਫ ਨਹੀਂ, ਜਿੱਥੇ ਈਰਖਾ ਦਵੈਖ ਨਹੀਂ, ਜਿੱਥੇ ਮਿੱਤਰ ਦੋਸਤ ਨਹੀਂ, ਜਿੱਥੇ ਕੇਵਲ ਨਿਰੰਕਾਰ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਿਸ ਦਿਨ ਇਹ ਅਵਸਥਾ ਆ ਗਈ ਕਿ ਜਿਸ ਦਿਨ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਮਨ ਆਪਣੇ 'ਤੇ ਬੁਰਾ ਮਿਟਾਨਾ, ਮਨ ਦੇ ਵਿੱਚੋਂ ਬੁਰਾ ਮਿਟਾ ਲਿਆ, ਮਿਟ ਗਿਆ ਬੁਰਾ ਕਿਸੇ ਦਾ, ਪਰਾਏ ਬੁਰੇ ਦੀ ਬਿਰਤੀ ਅੰਦਰੋਂ ਨਿਕਲ ਗਈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਬਿਜ਼ਨਸਮੈਨ ਬੰਦਾ ਵੀ ਇੱਕ ਧਰਮ ਦੇ ਰਸਤੇ 'ਤੇ ਚੱਲਦਾ ਹੋਇਆ ਇਹ ਕਹੇ ਕਿ ਮੇਰਾ ਸਾਰਾ ਕੁਝ ਹੀ ਬਚ ਜਾਏ ਅਤੇ ਦੂਸਰੇ ਦਾ ਫਲਾਣੇ ਦਾ ਸਾਰਾ ਕੁਝ ਹੀ ਖਤਮ ਹੋ ਜਾਏ ਤਾਂ ਫਿਰ ਗੁਰਸਿੱਖੀ ਭਾਵ ਨਹੀਂ ਹੈ, ਇਹ ਗੁਰਸਿੱਖੀ ਭਾਵ ਨਹੀਂ ਹੈ। ਇੱਕ ਪਾਸੇ ਆਪਾਂ ਕਹੀਏ ਕਿ ਮੇਰੀ ਚੜ੍ਹਦੀ ਕਲਾ ਹੋਵੇ ਅਤੇ ਦੂਸਰੇ ਨੂੰ ਪੁੱਛੇ ਕੋਈ ਨਾ, ਅਤੇ ਇਹ ਵੀ ਫਿਰ ਸਤਿਗੁਰੂ ਸਾਹਿਬ ਮਹਾਰਾਜ ਸਾਡੇ ਸਿਆਣੇ ਪੁਰਖਾਂ ਨੇ ਅਰਦਾਸ ਕਰਨ ਵਾਲੇ ਸਿੱਖ ਨੂੰ ਕਿਹਾ ਕਿ ਜਿੰਨਾ ਮਰਜ਼ੀ ਕਿਸੇ ਦਾ ਬੁਰਾ ਮੰਗ ਕੇ ਜਾਏਗਾ ਕਿੱਥੇ ਅਖੀਰ 'ਤੇ ਕਹਿਣਾ ਪਏਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉੱਥੇ ਤਾਂ ਕਹਿਣਾ ਪਏਗਾ, ਉੱਥੋਂ ਤਾਂ ਅਸੀਂ ਪਿੱਛੇ ਨਹੀਂ ਹਟ ਸਕਦੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਮਨ ਆਪਣੇ 'ਤੇ ਬੁਰਾ ਮਿਟਾਨਾ, ਜਿੱਦਣ ਆਪਣੇ ਮਨ ਵਿੱਚੋਂ ਬੁਰਿਆਈ ਮਿਟਾ ਦਿੱਤੀ, ਖਤਮ ਕਰ ਦਿੱਤੀ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਉਹਨੂੰ ਦਿਸਣ ਲੱਗ ਪੈਂਦਾ ਹੈ ਕਿ ਸਗਲ ਸ੍ਰਿਸ਼ਟ, ਸਾਰੀ ਸ੍ਰਿਸ਼ਟੀ ਦੇ ਵਿੱਚ ਸਾਜਨਾ, ਸਾਜਨ ਭਾਵ ਕਿ ਉਹ ਸੱਜਣ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਵਿੱਚ ਦਿਸਣਾ ਸ਼ੁਰੂ ਹੋ ਜਾਂਦਾ, ਸਾਰਿਆਂ ਵਿੱਚ ਉਹ ਦਿਸਣਾ ਸ਼ੁਰੂ ਹੋ ਜਾਂਦਾ, ਸਾਰਿਆਂ ਵਿੱਚ ਬੈਠਾ ਮਹਿਸੂਸ ਹੋਣ ਲੱਗ ਪੈਂਦਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਮਨ ਆਪਣੇ 'ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਅਤੇ ਅਗਲੀ ਅਵਸਥਾ ਹੈ ਕਿ ਦੁੱਖ ਸੁੱਖ ਜਨ ਸਮ ਦ੍ਰਿਸ਼ਟੇਤਾ, ਦੁੱਖ ਅਤੇ ਸੁੱਖ ਬਰਾਬਰ ਦਾ ਜਾਣਨਾ, ਦੁੱਖ ਸੁੱਖ ਬਰਾਬਰ, ਦੁੱਖ ਸੁੱਖ ਦੋਨੋਂ ਸਮ ਕਰ ਜਾਣੇ। ਮਹਾਰਾਜ ਜੀ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਸਤਿਗੁਰੂ ਜੀ ਕਹਿੰਦੇ ਇਹ ਗੱਲ ਦਾ ਖਿਆਲ ਰੱਖਣਾ ਕਿ ਜਿੱਥੇ ਸੁੱਖ ਦੁੱਖ ਜਨ ਸਮ ਦ੍ਰਿਸ਼ਟਤਾ, ਮਹਾਰਾਜ ਜੀ ਕਹਿੰਦੇ ਸਮ ਦ੍ਰਿਸ਼ਟਮਾਨ ਹੋਣਾ, ਬਰਾਬਰ ਹੋਣਾ, ਦੁੱਖ ਵੀ ਅਤੇ ਸੁੱਖ ਦੇ ਵਿੱਚ ਬਰਾਬਰ ਦੀ ਅਵਸਥਾ ਆ ਜਾਣੀ। ਸਤਿਗੁਰੂ ਮਹਾਰਾਜ ਇੱਥੇ ਜ਼ਿਕਰ ਕਰਦੇ ਆ ਸਮਝਾਉਂਦੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੀ ਮਾਨ ਅਪਮਾਨਾ। ਇੱਥੋਂ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਇਹ ਅਵਸਥਾ ਸਮਝਾਉਂਦਿਆਂ ਕਹਿੰਦੇ ਕਿ ਜਿਹਦੇ ਅੰਦਰ ਸੁੱਖ ਅਤੇ ਦੁੱਖ ਦੇ ਪ੍ਰਥਾਏ ਦ੍ਰਿਸ਼ਟੀ ਬਿਲਕੁਲ ਸਮਾਂਤਰ ਹੋ ਗਈ, ਬਰਾਬਰ ਹੋ ਗਈ, ਅਤੇ ਫਿਰ ਇਹ ਗੱਲ ਦਾ ਅਹਿਸਾਸ ਕਰ ਲੈਣਾ। ਸਤਿਗੁਰੂ ਜੀ ਕਹਿੰਦੇ ਨਾਨਕ ਪਾਪ ਪੁੰਨ ਨਹੀਂ ਲੇਪਾ, ਮਹਾਰਾਜ ਜੀ ਕਹਿੰਦੇ ਉਹ ਪਾਪ ਅਤੇ ਪੁੰਨ ਦੇ ਲੇਪਣ ਤੋਂ ਉੱਪਰ ਉੱਠ ਗਿਆ ਹੈ, ਪਾਪ ਅਤੇ ਪੁੰਨ ਤੋਂ ਬੜਾ ਇਨਸਾਨ ਉੱਪਰ ਉੱਠ ਗਿਆ। ਵਾਕਈ ਹੁੰਦਾ ਹੈ ਇਸ ਤਰ੍ਹਾਂ,
ਕਿ ਦੁੱਖ ਅਤੇ ਸੁੱਖ ਬਿਲਕੁਲ ਇੱਕੋ ਜਿਹੇ ਸਮਾਂਤਰ ਅਵਸਥਾ ਵਿੱਚ ਵੇਖ ਲੈਣੇ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਵਾਰ ਵਾਰ ਸਤਿਗੁਰੂ ਜੀ ਨੇ ਕਿਹਾ ਕਿ ਇਸ ਜੀਵਨ ਵਿੱਚ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਦੁੱਖ ਤਾਂ ਹੈ ਪਰ ਮੰਨਣਾ ਨਹੀਂ, ਮਹਿਸੂਸ ਨਹੀਂ ਕਰਨਾ, ਸੁੱਖ ਦੇ ਨਾਲ ਸਨੇਹ ਨਹੀਂ ਹੈ ਬਹੁਤਾ, ਅਤੇ ਕੰਚਨ ਮਾਟੀ ਮੰਨੈ, ਕੰਚਨ ਸੋਨੇ ਨੂੰ ਵੀ ਮਿੱਟੀ ਦੇ ਤੁੱਲ ਜਾਣਦਾ ਹੋਵੇ, ਜਿੱਦਣ ਰੱਬ ਦੀ ਬੰਦਗੀ ਦੇ ਸਾਹਮਣੇ ਜਿਹੜਾ ਹੈ ਉਹ ਸੋਨਾ ਕੋਈ ਆਪਣੀ ਹਸਤੀ ਰੱਖਣ ਦੀ ਕੋਸ਼ਿਸ਼ ਕਰੇ। ਅਤੇ ਇਹ ਅਵਸਥਾ ਜਿਹੜੀ ਹੈ ਉਹ ਵਾਕਈ ਹੈ ਕਿ ਨਹੀਂ ਹੈ, ਦੁੱਖ ਸੁੱਖ ਤੋਂ ਨਿਰਲੇਪ ਹੋਣਾ ਕਿਸੇ ਅੰਦਰ ਹੈ? ਇਹ ਸਵਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛਿਆ ਗਿਆ ਸੀ ਭਾਈ ਗੁਰਮੁਖ ਦੇ ਵੱਲੋਂ। ਭਾਈ ਗੁਰਮੁਖ ਸਿੱਖ ਹੋਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਅਤੇ ਜਦੋਂ ਸੁੱਖ ਅਤੇ ਦੁੱਖ ਵਿੱਚ ਇੱਕੋ ਜਿਹੀ ਬਿਰਤੀ ਰੱਖਣ ਦੀ ਗੱਲ ਚੱਲੀ ਵੀ ਇੱਥੇ ਇਹ ਅਵਸਥਾ ਵੀ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ, ਅਤੇ ਮਹਾਰਾਜ ਜੀ ਕੋਈ ਹੈ ਸਿੱਖ ਇੱਦਾਂ ਦਾ? ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਗੁਰਮੁਖ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ। ਬੇਨਤੀ ਕਰਦਿਆਂ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਕਹਿ ਤੇ ਦਿੱਤਾ ਵੀ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸਤਿਗੁਰੂ ਜੀ ਠੀਕ ਹੈ ਆਪ ਜੀ ਦੀ ਅਵਸਥਾ ਹੈ, ਅਤੇ ਮਹਾਰਾਜ ਜੀ ਨੇ ਪ੍ਰਗਟ ਕਰਕੇ ਵੀ ਵਿਖਾਈ, ਪਰ ਮਹਾਰਾਜ ਕੋਈ ਸਿੱਖ ਹੈ ਵੀ ਜਿਹੜਾ ਦੁੱਖ ਅਤੇ ਸੁੱਖ ਤੋਂ ਬਿਲਕੁਲ ਉੱਪਰ ਉੱਠਿਆ ਹੋਵੇ, ਨਿਰਲੇਪ ਹੋਵੇ? ਸਤਿਗੁਰੂ ਮਹਾਰਾਜ ਜੀ ਕਹਿੰਦੇ ਹੈ। ਫਿਰ ਦੱਸੋ ਮਹਾਰਾਜ, ਦਰਸ਼ਨ ਕਰਾ ਦਿਓ ਜਾਂ ਸਿੱਖ ਜਿਹੜਾ ਦੁੱਖ ਅਤੇ ਸੁੱਖ ਵਿੱਚ ਇੱਕੋ ਜਿਹੀ ਬਿਰਤੀ ਰੱਖਦਾ ਹੋਵੇ। ਉੱਥੇ ਫਿਰ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਗੁਰਮੁਖ ਗੁਜਰਾਤ ਚਲੇ ਜਾਓ, ਜਿਹੜਾ ਅੱਜ ਪਾਕਿਸਤਾਨ ਵਿੱਚ, ਗੁਜਰਾਤ ਚਲੇ ਜਾਓ। ਉੱਥੇ ਇੱਕ ਸਾਡਾ ਸਿੱਖ ਹੈ ਜਿਹਦਾ ਨਾਮ ਇਤਿਹਾਸ ਦੇ ਵਿੱਚ ਭਾਈ ਭਿਖਾਰੀ ਲਿਖਿਆ, ਭਾਈ ਭਿਖਾਰੀ। ਮਹਾਰਾਜ ਜੀ ਕਹਿੰਦੇ ਉਹਦੇ ਕੋਲ ਚਲੇ ਜਾਓ, ਦੁੱਖ ਅਤੇ ਸੁੱਖ ਕੀ ਹੁੰਦਾ ਉਹ ਤੁਹਾਨੂੰ ਦੱਸ ਦੇਗਾ, ਦੁੱਖ ਅਤੇ ਸੁੱਖ ਤੋਂ ਨਿਰਲੇਪਤਾ ਕਿਵੇਂ ਦੀ ਹੁੰਦੀ। ਕਹਿੰਦੇ ਮਹਾਰਾਜ ਸਤ ਬਚਨ ਠੀਕ ਹੈ। ਭਾਈ ਗੁਰਮੁਖ ਭਾਈ ਭਿਖਾਰੀ ਨੂੰ ਮਿਲਣ ਵਾਸਤੇ ਗੁਜਰਾਤ ਚਲੇ ਜਾਂਦੇ ਆ, ਅਤੇ ਗੁਜਰਾਤ ਦੀ ਧਰਤੀ ਦੇ ਉੱਪਰ ਜਾ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਭਾਈ ਭਿਖਾਰੀ ਦਾ ਘਰ ਲੱਭਿਆ ਜਾਂਦਾ। ਜਦੋਂ ਭਾਈ ਗੁਰਮੁਖ ਭਾਈ ਭਿਖਾਰੀ ਦੇ ਘਰ ਜਾਂਦੇ ਆ, ਆਵਾਜ਼ ਦਿੰਦੇ ਜਾ ਕੇ ਭਾਈ ਭਿਖਾਰੀ ਨੂੰ ਆਵਾਜ਼ ਦਿੰਦੇ ਵੀ ਮੈਂ ਗੁਰੂ ਕਾ ਸਿੱਖ ਹਾਂ, ਇੱਥੇ ਰਾਤ ਰੁਕਣਾ ਹੈ ਤੁਹਾਡੇ ਘਰ ਵਿੱਚ। ਕਹਿੰਦੇ ਜੀ ਠੀਕ ਹੈ। ਬੜਾ ਸਤਿਕਾਰ ਕੀਤਾ ਸਿੱਖ ਹੋਣ ਦੇ ਨਾਤੇ, ਇਹ ਨਹੀਂ ਦੱਸਿਆ ਜੀ ਮੈਂ ਅੰਮ੍ਰਿਤਸਰ ਦੀ ਧਰਤੀ ਤੋਂ ਆਇਆ, ਵੀ ਇਹ ਨਾ ਹੋਵੇ ਕਿ ਕਿਤੇ ਗੁਰੂ ਦਾ ਨਾਂ ਲੈ ਕੇ ਜਦੋਂ ਮੈਂ ਕਹਾਂ ਤਾਂ ਇਹ ਨਾ ਹੋਵੇ ਉਦੋਂ ਇਹਦੇ ਅੰਦਰ ਉਹ ਅਵਸਥਾ ਆ ਜਾਵੇ ਵੀ ਮੇਰੇ ਸਾਹਮਣੇ ਉਹ ਚੀਜ਼ਾਂ ਪ੍ਰਗਟ ਕਰਨ ਲੱਗ ਪਏ। ਉੱਥੇ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਦੋਨਾਂ ਸਿੱਖਾਂ ਦਾ ਮਿਲਾਪ ਹੁੰਦਾ, ਅਤੇ ਭਾਈ ਭਿਖਾਰੀ ਨੇ ਚੰਗੀ ਸੇਵਾ ਕੀਤੀ, ਜਲ ਪਾਣੀ ਛਕਾਇਆ ਅਤੇ ਆਪਣੇ ਘਰ ਦੇ ਕੰਮ ਵਿੱਚ ਲੱਗ ਗਏ। ਇੱਕ ਪਾਸੇ ਕੀ ਕਰਦੇ ਆ, ਇੱਕ ਪਾਸੇ ਤਾਂ ਆਪ ਇੱਕ ਪਾਟਾ ਹੋਇਆ ਤੱਪੜ ਸੀਨ ਲੱਗ ਪਏ, ਅਤੇ ਸ਼ਾਮ ਹੋਈ ਹਲਵਾਈ ਵੀ ਆ ਗਏ, ਅਤੇ ਭਾਈ ਭਿਖਾਰੀ ਨੇ ਕਿਹਾ ਵੀ ਪਰਸੋਂ ਨੂੰ ਮੇਰੇ ਪੁੱਤਰ ਦਾ ਵਿਆਹ ਹੈ, ਅਤੇ ਪਰਸੋਂ ਨੂੰ ਜਿਹੜਾ ਹੈ ਉਹ ਪੁੱਤਰ ਦਾ ਵਿਆਹ ਹੋਣ ਦੇ ਨਾਤੇ ਸਾਰੀਆਂ ਤਿਆਰੀਆਂ ਦੇ ਵਿੱਚ ਜਿਹੜਾ ਹੈ ਉਹ ਮੈਂ ਵਿਅਸਤ ਹਾਂ, ਸਾਰੇ ਪਾਸੇ ਜਿਹੜਾ ਕਿਤੇ ਹਲਵਾਈ, ਅਤੇ ਇੰਨੇ ਚਿੰਨੂ ਕਹਿੰਦੇ ਮ੍ਰਿਤਕ ਸਰੀਰ ਵਾਲਾ ਫੱਟਾ ਘਰ ਆ ਗਿਆ। ਮ੍ਰਿਤਕ ਸਰੀਰ ਜਿਹਦੇ ਉੱਪਰ ਰੱਖਿਆ ਜਾਂਦਾ ਉਹ ਫੱਟਾ ਘਰ ਆ ਗਿਆ। ਉਹ ਫੱਟੇ ਤੋਂ ਬਾਅਦ ਲੱਕੜਾਂ ਵੀ ਘਰ ਵਿੱਚ ਆ ਗਈਆਂ। ਬੜੀ ਹੈਰਾਨੀ ਦੀ ਗੱਲ ਹੋ ਰਹੀ ਸੀ। ਭਾਈ ਗੁਰਮੁਖ ਸਾਰਾ ਕੁਝ ਵੇਖਦੇ ਰਹੇ। ਰਾਤ ਹੋਈ, ਬੜੇ ਪ੍ਰੇਮ ਨਾਲ ਪ੍ਰਸ਼ਾਦਾ ਪਾਣੀ ਛਕਾਇਆ, ਬੜਾ ਸਤਿਕਾਰ ਕੀਤਾ। ਸਵੇਰ ਹੋਈ, ਸਵੇਰ ਰਹਿੰਦੇ ਕਾਰਜ ਜਿਹੜੇ ਸੀ ਭਾਈ ਭਿਖਾਰੀ ਨੇ ਪੂਰੇ ਕੀਤੇ, ਅਤੇ ਮਨ ਵਿੱਚ ਆਇਆ ਗੁਰਮੁਖ ਦੇ। ਗੁਰਮੁਖ ਸਿੰਘ ਕਹਿੰਦਾ ਵੀ ਸਤਿਗੁਰੂ ਜੀ ਨੇ ਜੋ ਦੱਸਿਆ ਸੀ ਉਹ ਮਹਿਸੂਸ ਤਾਂ ਨਹੀਂ ਹੋ ਰਿਹਾ, ਦਿਸ ਤਾਂ ਨਹੀਂ ਰਿਹਾ ਵੀ ਇਹ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਤੁਰਿਆ ਹੈ, ਆਪਣੇ ਕੰਮਾਂ ਕਾਰਾਂ ਵਿੱਚ ਹੀ ਇੰਨਾ ਬਿਜ਼ੀ ਹੋ ਗਿਆ ਵੀ ਮੈਂ ਤੈਨੂੰ ਚੌਂਕੜਾ ਮਾਰ ਕੇ ਬੈਠਿਆ ਵੀ ਨਹੀਂ ਵੇਖਿਆ, ਜਿਹੜਾ ਸਵੇਰੇ ਨਿਤਨੇਮ ਕੀਤਾ ਸ਼ਾਮ ਨੂੰ ਬੈਠਦੇ ਆ ਕਰਦੇ ਆ। ਇਹ ਸਵਾਲ ਮਨ ਵਿੱਚ ਹੈ,
ਚਲੋ ਉਹ ਵੀ ਦਿਨ ਹਲਵਾਈਆਂ ਦੇ ਵਿੱਚੋਂ ਮਠਿਆਈਆਂ ਕਢਵਾਉਂਦਿਆਂ ਨਿਕਲ ਗਿਆ ਅਤੇ ਸ਼ਾਮ ਦੇ ਸਮੇਂ ਹੀ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਨੇ ਕਹਿ ਦਿੱਤਾ ਜੀ ਵੇਖੋ ਗੁਰਮੁਖੋ ਹੁਣ ਇੱਥੇ ਕੁਝ ਦਿਨ ਰਹਿਣਾ, ਸਵੇਰੇ ਪੁੱਤਰ ਦਾ ਵਿਆਹ ਅਤੇ ਬਰਾਤ ਵਿੱਚ ਤੁਸੀਂ ਅੱਗੇ ਲੱਗ ਕੇ ਸਾਰਾ ਕੰਮ ਕਰਨਾ, ਬਰਾਤ ਵਿੱਚ ਤੁਸੀਂ ਸ਼ਾਮਿਲ ਹੋਣਾ। ਕਹਿੰਦੇ ਸਤਿ ਬਚਨ। ਜਦੋਂ ਬਰਾਤ ਚੜ੍ਹੀ ਭਾਈ ਭਿਖਾਰੀ ਦਾ ਚਿਹਰਾ ਬਿਲਕੁਲ ਸ਼ਾਂਤ ਹੈ, ਖੇੜੇ ਵਿੱਚ ਹੈ। ਬਰਾਤ ਚੜ੍ਹੀ, ਜਿਸ ਵਕਤ ਬਰਾਤ ਦੀ ਸਾਰੀ ਜਿੰਨੀ ਵੀ ਉਸ ਵਕਤ ਜ਼ਿੰਮੇਵਾਰੀ ਸੀ ਭਾਈ ਭਿਖਾਰੀ ਨੇ ਸੰਭਾਲੀ, ਭਾਈ ਗੁਰਮੁਖ ਵੇਖਦੇ ਰਹੇ। ਜਿਸ ਵਕਤ ਪੁੱਤਰ ਵਿਆਹ ਕੇ ਘਰ ਆਉਂਦਾ ਹੈ ਅਤੇ ਵਿਆਹ ਕੇ ਘਰ ਆਇਆ ਅਤੇ ਘਰ ਦੇ ਵਿੱਚ ਆਉਂਦਿਆਂ ਸਾਰ ਭਾਈ ਭਿਖਾਰੀ ਬਾਕੀ ਦੇ ਕੰਮ ਕਾਜ ਰਿਸ਼ਤੇਦਾਰਾਂ ਨੂੰ ਸਾਂਭਣ ਲੱਗ ਪਏ, ਸਾਰਾ ਕੰਮ ਕਾਜ ਕਰਨ ਲੱਗ ਪਏ। ਫਿਰ ਭਾਈ ਗੁਰਮੁਖ ਦੇ ਅੰਦਰ ਸਵਾਲ ਆਇਆ ਵੀ ਭਾਣਾ ਇੱਥੇ ਕਿੱਥੇ ਹੈ? ਅਤੇ ਜਦੋਂ ਕਹਿੰਦੇ ਆ ਵੀ ਤਕਰੀਬਨ ਸ਼ਾਮ ਦਾ ਸਮਾਂ ਹੋਇਆ ਅਤੇ ਉਸੇ ਫੱਟੇ ਨੂੰ ਜਿਹੜਾ ਸੀ ਉਹ ਸਵਾਰਨ ਲੱਗ ਪਏ, ਲੱਕੜਾਂ ਨੂੰ ਜਿਹੜਾ ਸੀ ਉਹ ਵੇਖਣ ਲੱਗ ਪਏ, ਦਰੀ ਜਿਹੜੀ ਸੀ ਔਰ ਉਹ ਰਾਤ ਸ਼ਾਮ ਦੇ ਸਮੇਂ ਵਿਹੜੇ ਵਿੱਚ ਹੀ ਵਿਛਾਉਣੀ ਸ਼ੁਰੂ ਕਰ ਦਿੱਤੀ। ਅਤੇ ਇੱਥੇ ਜਿਹੜਾ ਸੀ ਉਹ ਭਾਈ ਗੁਰਮੁਖ ਨੇ ਪੁੱਛ ਹੀ ਲਿਆ, ਕਹਿੰਦੇ ਵੀ ਕੀ ਗੱਲ, ਵਿਆਹ ਵਾਲਾ ਘਰ ਅਤੇ ਮ੍ਰਿਤਕ ਸਰੀਰ ਵਾਸਤੇ ਫੱਟਾ ਅਤੇ ਆਹ ਜਿਹੜਾ ਲੱਕੜਾਂ ਲਿਆਉਂਦੀਆਂ ਦਰੀ ਵੀ ਤੁਸੀਂ ਇੱਥੇ ਵਿਛਾਉਣੀ ਸ਼ੁਰੂ ਕਰ ਦਿੱਤੀ, ਵੀ ਕਾਰਨ ਕੀ? ਉਹ ਕਹਿੰਦੇ ਵੀ ਇਹ ਹੁਕਮ ਹੈ ਕਰਤੇ ਪੁਰਖ ਦਾ, ਤੁਸੀਂ ਘਬਰਾਓ ਨਾ, ਸਾਰਾ ਕੁਝ ਦਿਸੇਗਾ। ਕੋਈ ਗੱਲ ਹੋਈ, ਅੱਧੀ ਰਾਤ ਹੋਈ, ਬੜੇ ਆਰਾਮ ਨਾਲ ਸੁੱਤੇ, ਅੱਧੀ ਰਾਤ ਹੋਈ ਅਤੇ ਭਾਈ ਭਿਖਾਰੀ ਦਾ ਪੁੱਤਰ ਜਿਹੜਾ ਵਿਆਹ ਕੇ ਆਇਆ ਸੀ ਅੱਜ ਹੀ, ਉਹ ਵਿਆਹ ਕੇ ਆਏ ਪੁੱਤਰ ਦੇ ਪੇਟ ਦੇ ਵਿੱਚ ਇੱਕਦਮ ਇੰਨਾ ਕੁ ਸੂਲ ਉੱਠਿਆ, ਤੜਪਦਿਆਂ ਤੜਪਦਿਆਂ ਭਾਈ ਭਿਖਾਰੀ ਦਾ ਨੌਜਵਾਨ ਪੁੱਤਰ ਜਿਹੜਾ ਅੱਜ ਹੀ ਵਿਆਹ ਕੇ ਆਇਆ ਸੀ ਉਹ ਚੜ੍ਹਾਈ ਕਰ ਗਿਆ। ਜਦੋਂ ਵਿਆਹ ਕੇ ਆਇਆ ਪੁੱਤਰ ਨੌਜਵਾਨ ਚੜ੍ਹਾਈ ਕਰ ਗਿਆ, ਭਾਈ ਭਿਖਾਰੀ ਦੇ ਸਾਹਮਣੇ ਵੈਦਾਂ ਨੇ ਜਵਾਬ ਦਿੱਤਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਕਿਹਾ ਸੀ, ਮਹਾਰਾਜ ਜਿਹੜੀ ਦਾਤ ਤੁਸੀਂ ਦਿੱਤੀ ਸੀ, ਜਿੰਨਾ ਚਿਰ ਇਸ ਦਾਤ ਨਾਲ ਸਾਂਝਦੀ ਤੁਹਾਡਾ ਸ਼ੁਕਰਾਨਾ, ਤੁਹਾਡੀ ਦਾਤ ਤੁਹਾਡੇ ਕੋਲ ਚਲੀ। ਸਵੇਰ ਹੋਈ, ਸੰਸਕਾਰ ਦੇ ਸਮੇਂ 'ਤੇ ਪਹਿਲਾਂ ਬੇਬਾਨ ਸਜਾਇਆ ਗਿਆ, ਉਹੀ ਫੱਟਾ ਮੋਢਿਆਂ 'ਤੇ ਰੱਖਿਆ ਗਿਆ, ਉਹੀ ਤੱਪੜ ਦੇ ਉੱਪਰ ਆਣ ਕੇ ਦਰੀ 'ਤੇ ਲੋਕ ਬੈਠੇ, ਜਿਹੜੀ ਸੀਤੀ ਸੀ ਉਹੀ ਲੱਕੜਾਂ ਮ੍ਰਿਤਕ ਸਰੀਰ ਵਾਸਤੇ ਵਰਤੀਆਂ ਗਈਆਂ, ਅਤੇ ਭਾਈ ਭਿਖਾਰੀ ਦਾ ਚਿਹਰਾ ਬਿਲਕੁਲ ਸ਼ਾਂਤ। ਸੰਸਕਾਰ ਕਰਕੇ ਘਰ ਵਾਪਸ ਆ ਗਏ, ਕੋਈ ਬੈਰਾਗ ਨਹੀਂ, ਕੋਈ ਮਨ ਵਿੱਚ ਦੁੱਖ ਨਹੀਂ, ਇੱਕੋ ਜਿਹਾ ਚਿਹਰਾ ਵਿਆਹ ਵਿੱਚ ਵੀ ਅਤੇ ਮੌਤ ਵੇਲੇ ਵੀ। ਅਤੇ ਉਸ ਵਕਤ ਕਹਿੰਦੇ ਆ ਵੀ ਭਾਈ ਗੁਰਮੁਖ ਨੇ ਇੱਕੋ ਸ਼ਬਦ ਆਖੇ ਸੀ, ਕਹਿਣ ਲੱਗੇ ਤੁਹਾਨੂੰ ਪਤਾ ਸੀ ਤੁਹਾਡੇ ਪੁੱਤਰ ਨੇ ਚੜ੍ਹਾਈ ਕਰ ਜਾਣਾ? ਕਹਿਣ ਲੱਗੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ ਸੀ ਪਹਿਲਾਂ ਹੀ, ਤਾਂ ਹੀ ਉਹ ਸਾਰਾ ਪ੍ਰਬੰਧ ਕੀਤਾ ਸੀ। ਫਿਰ ਕਹਿੰਦੇ ਜੇ ਤੁਹਾਨੂੰ ਪਤਾ ਸੀ ਪੁੱਤਰ ਨੇ ਚੜ੍ਹਾਈ ਕਰ ਦੇਣਾ ਤਾਂ ਫਿਰ ਵਿਆਹ ਕੇ ਕਿਉਂ ਲੈਂਦਾ? ਵਿਆਹੁਣਾ ਨਹੀਂ ਸੀ ਉਹਨੂੰ। ਔਰ ਇਸ ਗੱਲ ਦਾ ਤੁਸੀਂ ਬਹੁਤ ਵੱਡਾ ਗੁਨਾਹ ਕੀਤਾ ਵੀ ਕਿਸੇ ਦੂਸਰੇ ਦੀ ਬੱਚੀ ਘਰ ਆਣ ਕੇ ਇੱਥੇ ਹੁਣ ਪਹਿਲੇ ਦਿਨ ਹੀ ਉਹ ਆਈ ਅਤੇ ਪਤੀ ਚੜ੍ਹਾਈ ਕਰ ਗਿਆ। ਕਹਿਣ ਲੱਗੇ ਕਰਤੇ ਪੁਰਖ ਦਾ ਹੁਕਮ ਹੈ, ਸਿੱਖ ਭਾਣਾ ਮੰਨਣ ਵਾਸਤੇ ਤਿਆਰ ਰਹਿਣਾ ਚਾਹੀਦਾ, ਭਾਣੇ ਵਿੱਚ ਦਖਲ ਅੰਦਾਜ਼ੀ ਕਰਨ ਦਾ ਹੁਕਮ ਨਹੀਂ ਹੈ। ਜਿੰਨੀ ਸਾਂਝ ਇਹਦੀ ਪਤਨੀ ਦੀ ਇਹਦੇ ਨਾਲ ਲਿਖੀ ਸੀ ਸਿਰਫ ਓਨੀ ਸਾਂਝ ਸੰਪੂਰਨ ਹੋਈ, ਇਸ ਜਗ੍ਹਾ ਦੇ ਉੱਪਰ ਕਿਸੇ ਵੀ ਪ੍ਰਕਾਰ ਕਰਤੇ ਪੁਰਖ ਦੇ ਨਾਲ ਗਿਲਾ ਜਾਂ ਕਰਤੇ ਪੁਰਖ ਦੇ ਨਾਲ ਉਲਾਮਾ ਨਹੀਂ ਹੈ। ਉਹਦੀ ਦਾਤ ਸੀ ਉਹ ਲੈ ਕੇ ਚਲਾ ਗਿਆ, ਉਹਦੇ ਹੁਕਮ ਦੇ ਵਿੱਚ ਸਾਰਾ ਕੁਝ ਵਰਤਾਰਾ ਸੀ। ਅਤੇ ਭਾਈ ਗੁਰਮੁਖ ਨੇ ਭਾਈ ਭਿਖਾਰੀ ਦੇ ਚਰਨ ਫੜ ਲਏ ਸਨ, ਕਹਿਣ ਲੱਗੇ ਜੇ ਇਹੀ ਕੁਝ ਮੇਰੇ ਨਾਲ ਹੁੰਦਾ ਤਾਂ ਸ਼ਾਇਦ ਮੈਂ ਜਿਉਂਦੇ ਜੀ ਮਾਰਿਆ ਜਾਂਦਾ, ਪਰ ਧੰਨ ਸਿੱਖੀ ਭਾਈ ਭਿਖਾਰੀ ਤੇਰਾ ਸਿਦਕ ਧੰਨ, ਤੇਰਾ ਨੌਜਵਾਨ ਕੱਲ੍ਹ ਵਿਆਹਿਆ ਪੁੱਤਰ ਅੱਜ ਚੜ੍ਹਾਈ ਕਰ ਗਿਆ, ਤੇਰਾ ਅੰਦਰ ਫਿਰ ਵੀ ਸ਼ਾਂਤ ਹੈ। ਸਤਿਗੁਰੂ ਮਹਾਰਾਜ ਜੀ ਕੀ ਕਹਿੰਦੇ? ਦਾਤਾਰ ਕਹਿਣ ਲੱਗੇ ਦੁੱਖ ਸੁੱਖ ਜਨ ਸਮ ਦ੍ਰਿਸ਼ਟਤਾ, ਜਿਨ੍ਹਾਂ ਦੇ ਅੰਦਰ ਦੁੱਖ ਅਤੇ ਸੁੱਖ ਬਿਲਕੁਲ ਬਰਾਬਰ ਦੇ ਹਨ। ਸਤਿਗੁਰੂ ਜੀ ਕਹਿੰਦੇ ਗੱਲ ਦਾ ਖਿਆਲ ਕਰਿਓ, ਨਾਨਕ ਪਾਪ ਪੁੰਨ ਨਹੀਂ ਲੇਪਾ। ਸਤਿਗੁਰੂ ਜੀ ਕਹਿਣ ਲੱਗੇ ਹੇ ਨਾਨਕ ਜੀ, ਉਹ ਪਾਪ ਅਤੇ ਪੁੰਨ ਉਹਦੇ ਉੱਪਰ ਲਿਪਾਏ ਮਾਨੀ ਪਾਪ ਅਤੇ ਪੁੰਨ ਤੋਂ ਬਹੁਤ ਉੱਪਰ ਉੱਠ ਚੁੱਕਾ ਹੈ। ਪਾਪ ਅਤੇ ਪੁੰਨ ਉਹਦੇ ਜੀਵਨ ਵਿੱਚ ਬਿਲਕੁਲ ਬੇਅਸਰ ਹਨ, ਉਹਦੀ ਸੁਰਤ ਉਹਦੀ ਬਿਰਤ ਬਹੁਤ ਉੱਚੀ ਉੱਠ ਚੁੱਕੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਇਹ ਬਖਸ਼ਿਸ਼ ਕਰਦਿਆਂ ਜਿਹੜਾ ਹੈ ਉਹ ਨਿਰਣਾ ਕਰਦੇ
ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਵਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨੈ ਉਸਤਤ ਜਾ ਕੇ, ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਫਿਰ ਜ਼ਿਕਰ ਕਰਦੇ ਅਖੀਰਲੀ ਪੰਗਤੀ ਵਿੱਚ ਮਹਾਰਾਜ ਜੀ ਨੇ ਕਿਹਾ, ਗੁਰ ਕਿਰਪਾ ਜੇ ਨਰਕੋ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉਂ ਜਿਉ ਪਾਨੀ ਸੰਗ ਪਾਨੀ। ਇਹ ਲੀਨਤਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਲੀਨਤਾ ਵਾਲੇ ਗੁਰਸਿੱਖਾਂ ਦਾ ਜ਼ਿਕਰ ਇੱਥੇ ਕੀਤਾ। ਔਰ ਜਿਹੜਾ ਅੱਜ ਦਾ ਇਤਿਹਾਸਿਕ ਪੱਖ ਹੈ, 2 ਜੂਨ 1984 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਧਰਤੀ 'ਤੇ 1 ਜੂਨ ਨੂੰ 4 ਗੁਰਸਿੱਖ ਸੰਗਤ ਵਿੱਚੋਂ ਕੁਝ ਜ਼ਖਮੀ ਹਾਲਤ ਵਿੱਚ ਅਤੇ 1 ਭਾਈ ਮਹਿੰਗਾ ਸਿੰਘ ਬੱਬਰ ਉਹ ਸ਼ਹਾਦਤ ਪ੍ਰਾਪਤ ਕਰਦੇ ਆ। ਪਹਿਲੇ ਦਿਨ ਦੀ ਗੋਲਾਬਾਰੀ ਦੇ ਕਾਰਨ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤਕਰੀਬਨ ਬਹੁ ਗਿਣਤੀ ਦੇ ਵਿੱਚ ਗੋਲੀਆਂ ਲੱਗੀਆਂ। ਔਰ 2 ਤਰੀਕ ਵਾਲੇ ਦਿਨ, ਔਰ ਜਿਹੜੇ ਉਸ ਵਕਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੇਵਾਵਾਂ ਨਿਭਾ ਰਹੇ ਸਨ ਜਾਂ ਟਕਸਾਲ ਨਾਲ ਸੰਬੰਧਿਤ ਗੁਰਸਿੱਖ ਸਨ, ਉਹਨਾਂ ਨੇ ਲਾਲ ਰੰਗ ਦੇ ਨਾਲ ਉਹਨਾਂ ਗੋਲੀਆਂ ਦੀ ਨਿਸ਼ਾਨਦੇਹੀ ਕਰਕੇ ਉੱਪਰ ਤਰੀਕ ਲਿਖ ਦਿੱਤੀ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ, ਔਰ ਇਹ ਸਾਡੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਅਜੇ ਤੱਕ ਇਹ ਗੱਲ ਦਾ ਅਹਿਸਾਸ ਨਹੀਂ ਸੀ ਵੀ ਅਗਲੇ 3-4 ਦਿਨਾਂ ਵਿੱਚ ਕੀ ਬਣ ਜਾਣਾ। ਅਤੇ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਵਾਈ ਉਸ ਵੇਲੇ ਪੁੱਛੀ ਗਈ ਸੀ ਅਤੇ ਬਲਵੰਤ ਸਿੰਘ ਰਾਮੂਵਾਲੀਆ ਦਫ਼ਤਰ ਵਿੱਚੋਂ ਬਾਹਰ ਆਏ ਸੀ ਅਤੇ ਉਹਨਾਂ ਨੇ ਇੱਕ ਗੱਲ ਆਖੀ ਸੀ ਵੀ 4 ਵਾਰੀ ਰਾਸ਼ਟਰਪਤੀ ਨੂੰ ਗਿਆਨੀ ਜੈਲ ਸਿੰਘ ਦੇ ਨਾਲ ਅਸੀਂ ਗੱਲਬਾਤ ਕਰਨ ਦਾ ਯਤਨ ਕੀਤਾ। ਪਹਿਲਾਂ ਕਿਹਾ ਗਿਆ ਜੀ ਉਹ ਅਜੇ ਬੈੱਡਰੂਮ ਵਿੱਚ ਨੇ, ਦੂਸਰੀ ਕਾਲ 'ਤੇ ਕਿਹਾ ਗਿਆ ਜੀ ਉਹ ਅਜੇ ਬਾਥਰੂਮ ਦੇ ਵਿੱਚ ਇਸ਼ਨਾਨ ਪਾਣੀ ਕਰ ਰਹੇ ਨੇ, ਅਤੇ 3ਰੀ ਕਾਲ 'ਤੇ ਕਿਹਾ ਗਿਆ ਜੀ ਉਹ ਕਿਤੇ ਮੀਟਿੰਗ 'ਤੇ ਚਲੇ ਗਏ, 4ਥੀ ਵਿੱਚ ਕਿਹਾ ਗਿਆ ਵੀ ਜਦੋਂ ਆਉਣਗੇ ਤਾਂ ਤੁਹਾਡੇ ਨਾਲ ਗੱਲ ਕਰਾ ਦਿੱਤੀ ਜਾਏ। ਫਿਰ ਦੂਸਰੇ ਦਿਨ ਉਸ ਵਕਤ ਜਿਹੜਾ ਸੀ ਔਰ ਉੱਚੀਆਂ ਅਟਾਰੀਆਂ 'ਤੇ ਬੈਠੀ ਹੋਈ ਫੌਜ ਨੇ ਫਿਰ ਜਿਹੜੀ ਸੀ ਉਹ ਗੋਲੀਆਂ ਦੁਆਰਾ ਨਿਸ਼ਾਨਦੇਹੀ ਕਰਨੀ ਸ਼ੁਰੂ ਕੀਤੀ। ਗੋਲੀਆਂ ਇਸ ਕਰਕੇ 2 ਜੂਨ ਨੂੰ ਚਲਾਈਆਂ ਗਈਆਂ ਵੀ ਜਿਹੜੇ ਗੁਰਸਿੱਖਾਂ ਦੇ ਮੋਰਚੇ ਹਨ ਉਹ ਮੋਰਚੇ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਏ, ਅਤੇ ਜਵਾਬੀ ਫਾਇਰਿੰਗ ਜਦੋਂ ਸਿੱਖ ਕਰਨਗੇ ਅਤੇ ਜਵਾਬੀ ਫਾਇਰਿੰਗ ਦੇ ਵਿੱਚ ਉਹਨਾਂ ਦੀਆਂ ਗੋਲੀਆਂ ਅਤੇ ਉਹਨਾਂ ਦੇ ਹਥਿਆਰਾਂ ਦੀ ਜਿਹੜੀ ਹੈ ਨਿਸ਼ਾਨਦੇਹੀ ਕੀਤੀ ਜਾਏਗੀ ਵੀ ਕਿਹੜੇ ਕਿਹੜੇ ਹਥਿਆਰ ਉਹਨਾਂ ਦੇ ਕੋਲ ਉੱਥੇ ਮੌਜੂਦ ਨੇ। ਅਤੇ 2 ਜੂਨ ਵਾਲੇ ਦਿਨ ਭਾਈ ਮਹਿੰਗਾ ਸਿੰਘ ਦਾ ਜਿਹੜਾ ਸਰੀਰ ਸੀ ਉਹ ਗੁਰੂ ਨਾਨਕ ਨਿਵਾਸ ਦੇ ਵਿੱਚ ਜਿਹੜਾ ਸੀ 4ਥੀ ਮੰਜ਼ਿਲ 'ਤੇ ਰੱਖਿਆ ਗਿਆ। ਉਸ ਸਰੀਰ ਦੇ ਦਰਸ਼ਨ ਕਰਨ ਵਾਸਤੇ ਸਾਰੇ ਗੁਰਸਿੱਖ ਜਿੰਨੇ ਵੀ ਉਸ ਵੇਲੇ ਸਨ ਇਕੱਠੇ ਹੋਏ, ਅਤੇ ਇਕੱਠੇ ਹੋਣ ਤੋਂ ਬਾਅਦ ਮੰਜੀ ਸਾਹਿਬ ਦੇ ਬਿਲਕੁਲ ਨਾਲ ਅਸਥਾਨ, ਜਦੋਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਬਿਲਕੁਲ ਸਾਹਮਣੇ ਖਲੋ ਕੇ ਖੱਬੇ ਹੱਥ ਅਸਥਾਨ ਵੇਖਦਿਆਂ, ਅਤੇ ਉੱਥੇ ਫਿਰ 2 ਤਰੀਕ ਨੂੰ ਭਾਈ ਮਹਿੰਗਾ ਸਿੰਘ ਜੀ ਦਾ ਜਿਹੜਾ ਸੀ ਉਹ ਸਰੀਰ ਦਾ ਸੰਸਕਾਰ ਉੱਥੇ ਕੀਤਾ ਜਾਂਦਾ। ਅਤੇ 2 ਤਰੀਕ ਵਾਲੇ ਦਿਨ ਵੀ ਜਿਹੜੀ ਸੀ ਔਰ ਉਹ ਫੌਜ ਦੀ ਤੈਨਾਤੀ ਹੋਣੀ ਸ਼ੁਰੂ ਹੋ ਗਈ, ਅਤੇ ਰੇਡੀਓ 'ਤੇ ਜਿਹੜਾ ਸੀ ਉਸ ਵਕਤ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਇਹ ਕਾਨਫਰੰਸ ਜਿਹੜੀ ਸੀ ਉਹ ਰੇਡੀਓ ਦੁਆਰਾ ਇੱਕ ਸੰਦੇਸ਼ ਦਿੱਤਾ ਗਿਆ ਸੀ ਕਿ ਇਹ ਮਹਿਸੂਸ ਕਰਾਇਆ ਜਾ ਰਿਹਾ ਸੀ ਵੀ ਅਸੀਂ ਸਿੱਖਾਂ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹਾਂ, ਪਰ ਸਾਨੂੰ ਕੋਈ ਉਹਨਾਂ ਵੱਲੋਂ ਰਿਸਪੋਂਸ ਨਹੀਂ ਕੀਤਾ ਜਾ ਰਿਹਾ। ਇਹ ਗੱਲ ਕੀਤੀ ਜਾ ਰਹੀ ਸੀ ਪਰ ਇੱਥੇ ਕੁਝ ਵੀ ਨਹੀਂ। ਅਤੇ ਨਾਲ ਹੀ ਉਸੇ ਵਕਤ ਹੀ ਜਿਹੜਾ ਸੀ ਉਹ ਮੌਕੇ ਦੇ ਗਵਰਨਰ ਦਾ, ਪੰਜਾਬ ਦੇ ਗਵਰਨਰ ਦਾ ਬਿਆਨ ਆ ਜਾਂਦਾ ਵੀ ਸਥਿਤੀ ਜਿਹੜੀ ਹੈ ਸਰਕਾਰ ਸੰਭਾਲਣ ਤੋਂ ਜਿਹੜੀ ਹੈ ਉਹ ਯੋਗ ਨਹੀਂ ਹੈ, ਇਸ ਕਰਕੇ ਰਾਸ਼ਟਰਪਤੀ ਰਾਜ ਜਿਹੜਾ ਲਾਗੂ ਕਰ ਦੇਣਾ ਚਾਹੀਦਾ, ਅਤੇ ਰਾਤ ਵੇਲੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਇਹ ਤਾਂ ਸੀ 2 ਜੂਨ ਦਾ ਇਤਿਹਾਸ, ਪਰ ਇਹ ਹੋਇਆ ਕਿਉਂ? ਦੋ ਭਰਾ ਆਪਸ ਵਿੱਚ ਰਹਿਣ ਲੱਗ ਪੈਣ, ਵੱਡਾ ਭਰਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਹੱਕ ਖਾਂਦਾ ਰਹੇ ਕੋਈ ਪਰਵਾਹ ਨਹੀਂ, ਦੋਵੇਂ ਪਰਿਵਾਰ ਮਿਲ ਕੇ ਚੱਲਦੇ, ਪਰ ਜਿਸ ਦਿਨ ਛੋਟਾ ਭਰਾ ਆਪਣੇ ਹੱਕਾਂ ਪ੍ਰਥਾਏ ਸੁਚੇਤ ਹੋ ਜਾਏ ਉਦਣ ਫਿਰ ਦੁਸ਼ਮਣੀ ਭਾਵ ਅਤੇ ਉਦਣ ਫਿਰ ਝਗੜੇ ਦਾ ਰੂਪ ਧਾਰਨ ਹੋ ਜਾਂਦਾ। ਜਿੰਨਾ ਚਿਰ ਤੱਕ ਸਿੱਖ ਛੋਟਾ ਭਰਾ ਬਣ ਕੇ ਪੰਜਾਬ ਦੀ ਧਰਤੀ 'ਤੇ ਪੂਰੇ ਹਿੰਦੁਸਤਾਨ ਦੀ ਧਰਤੀ 'ਤੇ ਰਹਿੰਦੇ ਰਹੇ ਉਹਨਾਂ ਚਿਰ ਤੱਕ ਤਾਂ ਕੋਈ ਵਿਰੋਧ ਕੋਈ ਗੱਲ ਨਹੀਂ,
ਹੱਕ ਵੀ ਖਾਧੇ ਜਾ ਰਹੇ ਸੀ, ਅਧਿਕਾਰਾਂ 'ਤੇ ਵੀ ਡਾਕਾ ਮਾਰਿਆ ਜਾ ਰਿਹਾ ਸੀ। ਪਰ ਜਿੱਦਣ ਆਪਣੀ ਆਜ਼ਾਦੀ ਮੰਗਣ ਵਾਸਤੇ ਗੁਰਸਿੱਖਾਂ ਨੇ ਯਤਨ ਕੀਤਾ, ਫਿਰ ਉਸ ਦਿਨ ਦੁਨੀਆ ਦੀ ਸਭ ਤੋਂ ਸ਼ਿਖਰ ਦੀ ਧਾਰਮਿਕ ਸੰਸਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਗੋਲੀਆਂ ਚਲਾਉਣ ਤੋਂ ਵੀ ਗੁਰੇਜ਼ ਨਹੀਂ ਸੀ ਕੀਤਾ ਗਿਆ, ਕਿਉਂਕਿ ਧਾਰਮਿਕ ਅਸਥਾਨ ਤੁਹਾਡਾ ਹੈ ਔਰ ਈਰਖਾ ਬਿਰਤੀ ਧਾਰਨ ਕਰਨ ਵਾਲੇ ਮੌਕੇ ਦੇ ਹਾਕਮ ਵਾਸਤੇ ਉਹ ਕੇਵਲ ਇੱਟਾਂ ਦੀ ਚਾਰ ਦੁਆਰੀ ਨਾਲ ਬਣੀ ਹੋਈ ਬਿਲਡਿੰਗ ਹੈ, ਹੋਰ ਕੁਛ ਨਹੀਂ। ਪਰ ਇਸ ਕਰਕੇ ਟੈਂਪਲ ਵਿਊ ਵਰਗੇ ਹੋਟਲਾਂ ਦੇ ਉੱਪਰ ਜਾਂ ਟੈਂਕੀ ਵਾਲੇ ਮੋਰਚੇ ਦੇ ਉੱਪਰ ਉਸ ਦਿਨ ਫਿਰ ਕਹਿੰਦੇ ਵੀ ਗਿਆਨੀ ਸੁਵੇਗ ਸਿੰਘ ਹੋਣੀ, ਜਨਰਲ ਸੁਵੇਗ ਸਿੰਘ ਜਿਨ੍ਹਾਂ ਨੂੰ ਜ਼ਿਕਰ ਕੀਤਾ ਜਾਂਦਾ, ਸੰਤ ਗਿਆਨੀ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਅਤੇ ਫੈਡਰੇਸ਼ਨ ਦੇ ਹੋਰ ਕੁਝ ਸਿੱਖ ਜਿਹੜੇ ਸਨ ਉਹ ਲੰਗਰ ਹਾਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਆ ਗਏ। ਇੱਥੇ ਫਿਰ ਜਿਹੜਾ ਸੀ ਬਹੁਤ ਹੀ ਜਨਰਲ ਸੁਵੇਗ ਸਿੰਘ ਜੀ ਨੇ ਗੰਭੀਰ ਸਥਿਤੀ ਨਾਲ ਕਿਹਾ ਵੀ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ ਵੀ ਜਿਹੜੀ ਫੌਜ ਹੈ ਉਹ ਬਹੁਤੇ ਚੰਗੇ ਇਰਾਦਿਆਂ ਦੇ ਨਾਲ ਇੱਥੇ ਨਹੀਂ ਆਈ, ਅਤੇ ਸਾਰੇ ਗੁਰਸਿੱਖਾਂ ਨੂੰ ਮੋਰਚਿਆਂ ਦੇ ਵਿੱਚ ਤੈਨਾਤ ਕਰਨ ਦਾ ਜਿਹੜਾ ਸੀ ਉਹ ਫੈਸਲਾ ਕੀਤਾ ਜਾਂਦਾ ਹੈ। ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੁਣ ਤੀਸਰੇ ਦਿਨ ਦਾ ਇਤਿਹਾਸ ਜਿਹੜਾ ਹੈ ਔਰ ਉਹ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਹੋਣਾ ਦੀ ਜ਼ਬਾਨੀ ਅਤੇ ਕੁਝ ਹਰਵੀਰ ਸਿੰਘ ਭਵਰ ਡੈਰੀ ਦੇ ਪੰਨੇ ਉਹਨਾਂ ਨੇ ਉੱਥੇ ਬੈਠ ਕੇ ਉਹ ਕਿਤਾਬ ਲਿਖੀ, ਉਹਦਾ ਜ਼ਿਕਰ ਆਪ ਜੀ ਦੇ ਸਨਮੁਖ ਕਰਨ ਦੀ ਕੋਸ਼ਿਸ਼ ਕਰਾਂਗਾ। ਇੰਨੀ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ ਆਓ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਿੰਘ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰ ਵਿਖੇ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ। 5 ਤਰੀਕ ਨੂੰ ਜਿਸ ਦੇ ਭੋਗ, 7 ਤਰੀਕ ਨੂੰ, 7 ਜੂਨ ਨੂੰ ਐਤਵਾਰ ਨੂੰ ਪਾਏ ਜਾਣਗੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਇਸੇ ਤਰ੍ਹਾਂ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਾਹਿਬਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ।

ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ ਉਪਰੰਤ ਗੁਰ ਸ਼ਬਦ ਵਿਚਾਰ ਹੋਏ ਆਰਤੀ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦੀ ਵਿਚਾਰਨ ਦੀ ਦਾਤ ਬਖਸ਼ਣੀ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਸਰਦਾਰ ਰਵਿੰਦਰ ਸਿੰਘ ਬੀਬੀ ਸੁਖਪ੍ਰੀਤ ਕੌਰ ਤਿੰਨਾਂ ਵੱਲੋਂ ਬੇਟੀ ਅਮਾਇਰਾ ਕੌਰ ਦੇ ਪ੍ਰੀ ਸਕੂਲ ਦੇ ਸੰਬੰਧ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਦੇ ਸੰਬੰਧ ਵਿੱਚ ਅੱਜ ਦੇ ਸਾਰੇ ਦਿਨ ਦੀ ਦੇਗ ਦੀ ਸੇਵਾ ਪਰਿਵਾਰ ਵੱਲੋਂ ਪ੍ਰਾਪਤ ਕੀਤੀ ਸਤਿਗੁਰੂ ਜੀਓ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

दर्शन प्यासी दिन सुरात चितवौ अन दिन नीत खोल कपट गुर मिलिया

ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ

ਹਉ ਫਿਰੋ ਖੁਜੰਤਿਆ ਸੁਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਆ ਗੁਰੂ ਕੈ ਜਨਮ ਮਰ।

ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਤਿਸੰਗ ਜੀ ਉਹ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ, 5 ਤਰੀਕ ਨੂੰ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਰਹੇ ਨੇ, ਜਿਸ ਦੇ ਭੋਗ 7 ਤਰੀਕ ਨੂੰ ਪਾਏ ਜਾਣਗੇ 9:15 ਵਜੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਦੀਵਾਨ ਸੱਜਣਗੇ। 4, 5, 6, 7 ਦੇ ਦੀਵਾਨ ਵਿਸ਼ੇਸ਼ ਤੌਰ 'ਤੇ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦੇ ਹੋਇਆਂ ਵਿਸ਼ੇਸ਼ ਦੀਵਾਨ ਸੱਜਣਗੇ ਅਤੇ 8 ਤਰੀਕ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਹੈ। 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 18 ਤਰੀਕ ਨੂੰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। 16 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 18 ਤਰੀਕ ਨੂੰ ਭੋਗ ਪਾਏ ਜਾਣਗੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਦੀਵਾਨ ਸੱਜਣਗੇ ਅਤੇ 19 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, 30 ਤਰੀਕ ਨੂੰ 30 ਜੂਨ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ। ਇਹ ਸਾਰੇ ਦਿਹਾੜੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਆਸਟ੍ਰੇਲੀਅਨ ਸਿੱਖਿਆ ਐਸੋਸੀਏਸ਼ਨ ਵੱਲੋਂ ਮਨਾਏ ਜਾ ਰਹੇ ਨੇ। ਸੋ ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ। ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਆਸਣ ਨੂੰ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਹੋ ਸੋਹਿਲਾ ਸਿਵਰਹ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖਿਆ ਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਵਣ ਸੁਮਾਰ। ਸੰਭਵ ਸਾਹ ਲਿਖਿਆ ਅਮਰ ਕਰ ਪਾਵੋ ਤੇਲ, ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਕਾਰ ਕਾਰ ਇਹ ਪਹੁੰਚਾ ਸਦੜ ਨਿਤ ਪਵਨ, ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਏ ਤੋਏ ਰਹਾਓ। ਵਿਸਵੇ ਚਸਿਆਂ ਘੜੀਆਂ ਪਹਿਰਾ।

ਲੈਲਾ ਗਗਨ ਮਹਿਤਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਣਦ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਐਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾਓ ਸਹਿ ਸਵ ਨੈਨ ਨਨ ਨੈਨ ਹੈ ਤੋਹ ਕਉ ਸਹਿ ਸਮੂਰਤਨ ਨਾ ਏਕ ਤੋਹੀ ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਭ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਸਿਸ ਤੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾ

ਮਿਲ ਸਾਧੂ ਖੰਡ ਲਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਾਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪਨਵੱਡਾ ਹੈ, ਕਰ ਡੰਡਾਉਤ ਪਨਵੱਡਾ ਹੈ ਰਹਾਓ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੋਮੇ ਕੰਡਾ ਹੈ। ਜਿਉਂ ਜੋ ਚਲੈ ਚਵੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਵਾਣੇ, ਦੁਖ ਜਨਮ ਮਰਨ ਪਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸ਼ਕੀਨ ਪ੍ਰਭ ਤੇ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਬਦ ਹੁਜਾਏ, ਤੇਗ ਬਹਾਦਰ ਸਿਮਰਿਆ ਕਰਨੋਂ ਨਿੰਦਾ ਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ, ਦਸਾਂ ਪਾਤਸ਼ਾਹੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਰਲ ਧਿਆਨ ਰੱਖੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਤਾਣੇ ਉੱਟਿਆਂ ਦੇ ਉੱਟ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਵੱਡੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਸੇਵਾ ਹੋਏ, ਨਾਲ ਨਾਲ ਸੋਹਿਲਾ ਸਾਹਿਬ ਦੇ ਬਾਣੀ ਜਾਪ ਹੋਏ, ਸੇਵਾ ਨਿਭਾਉਂਦੇ ਬਾਣੀ ਪੜ੍ਹਦੇ ਹਾਂ। ਜਾਣੇ ਅਣਜਾਣੇ ਬੇਨਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਆਪ ਜੀ ਬਖਸ਼ਣ ਹਾਰ ਹੋ ਬਖਸ਼ ਲੈਣਾ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਵਨ ਸਦਕਾ ਚਾਰ ਪਹਿਰ ਦਿਨਾਂ ਇਸ ਸੁੱਖਾਂ ਨਾਲ ਬਤੀਤ ਹੋਇਆ, ਚਾਰ ਪਹਿਰ ਰਹਿਣ ਆਈ ਹੈ ਭਾਣੀ ਅੰਦਰ ਬਤੀਤ ਕਰਾਉਣ ਦੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਸੰਗਤਾਂ ਨੇ ਆਪਣੇ ਦਰਸ਼ਨ ਦਾ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਇਸ ਵੇਲੇ ਕਿਰਪਾ ਕਰੋ। ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ। ਅੰਗ ਸੰ ਸਹਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਸਹੀ ਪਿਆਰੇ ਮੇਲੋ ਜਿਨ੍ਹਾਂ ਬਲੇ ਆਪ ਜੀ ਦੇ ਨਾਮ 'ਚ ਤਿਆਵ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਗੇ ਗਲ ਵਿੱਚ ਪਾ ਕੇ ਪੱਲੂ ਅਰਦਾਸ ਕਰ ਰਹੇ ਨੇ, ਸਤਿਗੁਰੂ ਮੇਰੇ ਵਿੱਚ ਕੋਈ ਸਿਆਣਪ ਨਹੀਂ, ਮੇਰੇ ਵਿੱਚ ਕੋਈ ਬਲ ਨਹੀਂ, ਤੁਸਾਂ ਬਖਸ਼ਿਸ਼ ਕਰਨੀ ਹੈ, ਮੇਰੀ ਜਿੱਤ ਹੋ ਜਾਵੇ। ਤੇ ਇਤਿਹਾਸ ਵਿੱਚੋਂ ਕੀ ਸੋਝੀ

ਮੈਦਾਨੀ ਜੰਗ ਵਿੱਚ ਰਣਜੀਤ ਸਿੰਘ ਦੀ ਜਿੱਤ ਹੋਈ ਹੈ। ਕੋਈ ਵੀ ਬੈਰੀ ਅੱਗੇ ਨਾ ਖਲੋਇਆ। ਵੱਡੇ ਵੱਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਦੀ ਬੜੀ ਸੋਭਾ ਕਰ ਰਹੇ ਨੇ। ਰਣਜੀਤ ਸਿੰਘਾ, ਤੂੰ ਤੇ ਕਮਾਲ ਕਰ ਦਿੱਤੀ ਹੈ, ਏਡੀ ਤੇਰੇ ਵਿੱਚ ਸਿਆਣੋ, ਕਿੱਡੀ ਵੱਡੀ ਜੰਗ ਜਿੱਤ ਲਈ ਹੈ। ਆ ਜਦੋਂ ਹਰ ਇੱਕ ਨੇ ਸੋਭਾ ਕੀਤੀ ਤੇ ਰਣਜੀਤ ਸਿੰਘ ਦੇ ਮਨ ਵਿੱਚ ਵੀ ਮੈਲ ਆ ਗਈ ਵੀ ਸੱਚਮੁੱਚ ਹੀ ਮੈਂ ਬੜਾ ਵੱਡਾ ਯੋਧਾ, ਮੈਂ ਕਿੱਡਾ ਵੱਡਾ ਕੰਮ

ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ। ਆ ਦੇਖੋ, ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ, ਮੈਂ ਦਿੱਤਾ ਹੈ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ। ਐ ਮਨਾ, ਕਿਉਂ ਤੇਰੇ ਮਨ ਵਿੱਚ ਮੈਲ ਆਈ? ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜ੍ਹੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ ਉਹ ਕਾਣਿਆ, ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ, ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ? ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ, ਇੱਕ ਹੱਥ ਨਾਲ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਿਹਾ ਹੈ। ਕਿਉਂ ਤੇਰੇ ਮਨ ਵਿੱਚ ਮੈਲ ਆਈ ਹੈ? ਕਿਉਂ ਮੈਂ ਮੇਰੀ ਆਈ ਹੈ? ਸਭ ਕੁਝ ਕਰਨ ਵਾਲਾ ਗੁਰੂ ਹੈ। ਤੇ ਨਲੂਏ ਨੇ ਜਾ ਕੇ ਹੱਥ ਪਕੜ ਲਏ, ਰਣਜੀਤ ਸਿੰਘਾ ਤੇਰੇ ਅੱਖਾਂ ਦੇ ਹੰਝੂ ਦੱਸ ਰਹੇ ਨੇ ਤੂੰ ਆਪਣੇ ਔਗਣਾਂ ਤੇ ਪਛਤਾ ਰਿਹਾ। ਗੁਰੂ ਬੜਾ ਹੀ ਦਿਆਲੂ ਹੈ, ਉੱਠ ਖੜ, ਗੁਰੂ ਨੇ ਤੈਨੂੰ ਬਖਸ਼ ਦਿੱਤਾ ਹੈ। ਸੋ ਸਤਸੰਗੀਓ, ਕਦੇ ਵੀ ਮੈਂ ਮੇਰੀ ਨਾ ਆਵੇ, ਐ ਸਤਿਗੁਰੂ ਜੋ ਕਿਛ ਹੈ

ਜੰਗ ਮੰਗਿਆਣੀ ਦੀ ਗੱਲ ਹੈ ਪਾਕਿਸਤਾਨ ਦੀ ਇਹ ਸਾਖੀ। ਸਤਿਗੁਰਾਂ ਨੇ ਭਾਗ ਲਾਏ ਇਹਦੇ ਘਰ ਪੁੱਤਰ ਹੋਇਆ। ਆਪਾਂ ਸੰਸਾਰ ਵਿੱਚ ਤੱਕਿਆ ਹੈ ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਦੋਂ ਦਾਤਾਂ ਮਿਲ ਜਾਣ ਤੇ ਦੇਣ ਵਾਲੇ ਨੂੰ ਭੁੱਲ ਜਾਂਦਾ ਹੈ। ਮੰਗਦਾ ਗੁਰਦੁਆਰਿਓਂ ਹੈ ਤੇ ਖੁਸ਼ੀਆਂ ਠੇਕਿਆਂ ਤੇ ਕਲਬਾਂ ਵਿੱਚ ਜਾ ਕੇ ਮਨਾਉਂਦਾ ਹੈ। ਆ ਪੁੱਤਰ ਹੋਇਆ ਨਾ ਗੁਰੂ ਨੂੰ ਭੁੱਲ ਗਿਆ, ਸ਼ਰਾਬਾਂ ਦੀਆਂ ਪੇਟੀਆਂ ਖੁੱਲ ਗਈਆਂ ਤੇ ਆਪਣੇ ਮਿੱਤਰਾਂ ਨੂੰ ਸ਼ਰਾਬਾਂ ਤੇ ਕਬਾਬਾਂ ਦੇ ਨਾਲ ਖੁਸ਼ ਕਰ ਰਿਹਾ ਹੈ। ਸਮਾਂ ਬੀਤਦਾ ਗਿਆ, ਪੁੱਤਰ ਵੱਡਾ ਹੋ ਗਿਆ।

ਸਾਡਾ ਕਿਹੋ ਜਿਹਾ ਸੁਭਾਅ ਹੈ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ ਤੇ ਉਸੇ ਘਰ ਦੇ ਵਿੱਚ ਸ਼ਰਾਬਾਂ ਤੇ ਕਬਾਬਾਂ ਵੀ ਹਨ। ਨਹੀਂ ਬਈ, ਤੂੰ ਗੁਰੂ ਦੀ ਨਰਾਦਰੀ ਕਰਦਾ ਹੈ। ਸਾਰਾ ਕੁਝ ਦੇਣ ਵਾਲਾ ਤੇ ਉਹ ਹੈ, ਆਪਣੇ ਕਮਰੇ ਵੱਡੇ ਵੱਡੇ, ਆਪਣੇ ਕਮਰੇ ਵਿੱਚ ਸੋਹਣੇ ਗਲੀਚੇ ਤੇ ਵੱਡੇ ਕਮਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੌੜੀਆਂ ਥੱਲੇ ਛੋਟੇ ਛੋਟੇ ਕਮਰੇ ਵਿੱਚ ਕਰ ਦਿੰਦਾ ਹੈ। ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਬਖਸ਼ਿਸ਼ ਕਰਦੇ ਸਨ, ਇਹ ਸੱਚਮੁੱਚ ਗੁਰੂ ਨਾਨਕ ਹੈ, ਕੋਈ ਮੇਰੀਆਂ ਅੱਖਾਂ ਨਾਲ ਤੱਕ ਲਵੇ। ਸਾਡੀਆਂ ਨਜ਼ਰਾਂ ਵਿੱਚ ਫਰਕ ਹੈ। ਜੇ ਇਹ ਕੁਝ ਕਰਦੇ ਹਾਂ, ਪ੍ਰਗਟ ਗੁਰਾਂ ਕੀ ਦੇਹ ਕਰਕੇ ਨਹੀਂ ਮੰਨਦੇ। ਓਏ ਗੁਰਸਿੱਖਾ, ਖੁਸ਼ੀਆਂ ਤੇ ਤੇਰੇ ਮਗਰ

ਮਸਤਕ ਤੁਮ ਧਰਿਓ ਜਿਨ ਹੱਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛੱਜ ਸੁਰ ਨਰ ਗਾਣ ਮੁਨ ਬੋਹੇ ਅਗਾਜ ਮਾਰਿਓ ਕੰਟਕ ਕਾਲ ਗਰਜ

ਵਾਹਿਗੁਰੂ ਜੀਓ ਤੈਤਾ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਿਕ ਸਿੱਧ ਸੁਜਨ ਜੀਆ ਕੋ ਆਧਾਰ ਤੂਤਾ ਜਨਕ ਰਾਜ ਅਵਤਾਰ ਸ਼ਬਦ ਸੰਸਾਰ ਸਾਰ ਰਹਿ ਜਗਤ੍ਰ ਜਲ ਪਦਮ ਵਿਚਾਰ ਕਲਪਤ੍ਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਿਧ ਤੇਰਾ ਏਕ ਲਿਵਤਾਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤ੍ਰ ਗੁਰ

ਸੱਚ ਤੀਰਤ ਸੱਚ ਇਸਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋਹੈ ਜਿਸ ਸੱਚ ਸੰਜ

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਤਿਗੁਰੂ ਜੀ ਨੇ ਅੱਜ ਦਾ ਜੋ ਪਾਵਨ ਉਪਦੇਸ਼ ਰੂਪ ਹੁਕਮ ਦੇ ਰੂਪ ਵਿੱਚ ਬਖਸ਼ਿਸ਼ ਕੀਤਾ, ਅੱਜ ਦਾ ਇਹ ਪਾਵਨ ਹੁਕਮ ਸੋਲਠ ਰਾਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਸ੍ਰੀ

ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ

ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਮੈਂ ਕਰਨ ਵਿਚਾਰ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

0: ਕੁਆਉ ਤਿਸ ਤੇ ਹੋਏ ਲਖ ਦਰੀਆਓ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਗ ਜਪ ਅਸੰਗ ਭਾਵ ਅਸੰਗ ਪੂਜਾ ਅਸੰਗ ਤਪਤਾ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੈ ਉਦਾਸ ਅਸੰਖ ਸੂਰਮੋ ਪਕਸਾਰ ਅਸੰਖ ਮੋਹ ਲਿਵਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ ਸੰਖ ਮਲੇਸ਼ ਮਲ ਭਖ ਖਾਹੇ ਸੰਖ ਨਿੰਦਕ ਸਿਰ ਕਰ ਹੈ ਭਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਜਿਨੇ ਲਿਖੇ ਤਿਸ ਸਿਰ ਨਾਏ ਜਿ

0: ਕੋਈ
1: ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੇ ਸੋਈ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਓੜਕ ਓੜਕ ਭਾਲ ਥੱਕੀ ਵੇਦ ਕਹਿਣਿਕ ਵਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਸਾਲਾ ਹੀ ਸਾਲਾ ਹੀ ਤੀ ਸੁਰਤ ਨਾ ਪਾਈਆ ਨਦੀਆ ਅਤੇ ਵਾਹਾ ਪਵੇ ਸਮੁੰਦ ਨਾ ਜਾਣੀਐ।

0: ਕਾਇ
1: ਕੇਤਿਆ ਦੁਖ ਭੁਖ ਸਦਮਾਰ ਇਹ ਪਿੰਡਾ ਤੇਰੀ ਦਾ ਤਾਰ
0: ਸਕੇ
1: ਜੇ ਕੋ ਖਾਏ ਆਖਣ ਪਾਹੇ ਉਹ ਜਾਣੇ ਜੀਤੀਆ ਮੋਹਿ
0: ਖਾਏ
1: ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਖਹਿ ਵੇਦ ਪਾਠ ਪੁਰਾਨ ਆਖਹਿ ਪੜ੍ਹੇ ਕਰੇ ਵਖਿਆਨ ਆਖੇ ਕੀਤੇ ਕੀਤੇ ਬੁੱਧ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ ਕੀਤੇ ਰਾਗ ਪ੍ਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ

ਤੂੰ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰਹਿ ਬੇਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਉਕਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾ

0: ਸ਼ਿਰੇ ਸੰਸਾਰ।
1: ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੈ ਰੰਗ, ਤਿਨਕੇ ਨਾਮ ਅਨੇਕ ਅਨੰਤ।
0: ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ।
1: ਤਿੱਥੈ ਸੋਹਨ ਪੰਚ ਪਰਵਾਨ।

ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰ ਸਿੱਧ।

0: ਨਾਮ ਕੰਪ ਹੀਨ ਪੇਕਤ ਤਾਮ ਹੂੰ ਨਹਿ
1: ਜਾਹੇ।
0: ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਦੇਵ ਬੇਬ ਨਾ ਜਾਣੇ ਜੇ ਬੇਦੋਰ ਕਤੇਬ, ਤਾਤ ਮਾਤ ਨਾ ਜਤ ਚੱਕਰ ਜਨਮ ਮਰਨ ਬਹੀਨ, ਲੋਕ ਚੌਦੇ ਕੇ ਬਿਕੇ ਜਗ ਜਾਪ ਹੀ ਜੇ ਜਾਪ, ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ, ਕਾਲਹੀਨ ਕਲਾ ਸੁਨ ਚੁਕਤ ਕਾਲ ਪੁਰਖ ਦੇਸ, ਅੰਗ ਰਾਗ ਨਾ ਰੰਗ ਜਾਕੇ ਜਾਤ ਪਾਤ ਨਾ ਨਾਮ, ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ, ਅੰਗਹੀਨ ਪੰਗਨਾਤ ਮੇਕ ਪੁਰਖ ਅਪਾਰ, ਸਰਬ ਕੰਤਾ ਸਰਬ ਹੰਤ।

0: ਤੁਮ ਪ੍ਰਭਾ ਹੈ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ
1: ਪ੍ਰਣਾਮ
0: ਮਨ ਮਨ ਪ੍ਰਕਾਸ਼ ਪ੍ਰਣਾਮ ਚਿਤ
1: ਚਰਨ
0: ਪ੍ਰਸਾਦ ਕਰਨਾਲੇ ਹੈ ਰਕਾਲੇ ਹੈ ਸੁਰੰਗ ਹੈ ਪਰਮੇ ਸੁਰੰਗ ਹੈ।

ಅಪಾಕ ಅಲ್ಲೇಖ.

0: ਸਾਹਿਬ ਸੰਸਾਰ ਪਿਆਰੇ
1: ਕਾਲ ਪਾਏ ਸਿਵ ਜੂ ਅਵਤਾਰ
0: ਕਾਲ ਪਾਏ ਕਰਮ ਸੰਪਰਕਾਸ਼ ਸਤਿ ਕਾਲ ਕੀਆ ਤੁਮਾਸਾ
1: ਕਾਲ ਜੋਗੀ ਸਿਵ ਕੀਓ।

ਜਪ ਕਰ ਕਰ ਤਾਰਾ ਪ੍ਰਜਾ ਦਬਦੇ ਉਪਾਰਾ।

0: आप अपनी बुध है जय जीवन
1: काल फास

0: ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਇਆ
0: ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨ ਉਪਜੈ ਵਣ ਸਹਿਜੈ ਸਹਿਸਾ ਨ ਜਾਏ
1: ਨ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜਿਉ ਮਲੀਨ ਹੈ ਸੰਜਮ ਦੋਤਾ ਜਾਏ
1: ਮਨ ਦੋਵੋ ਸਬਦ ਲਾਗੋ ਅਰਸਿਓ ਰੋ ਚਿਤ ਲਾਏ
0: ਨਾਨਕ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ
1: ਜਿਉ ਮੈਲੇ ਬਾਰੋ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੋਏ ਹਾਰਿਆ
0: ਤਿਸਨਾ ਵੱਡਾ ਰੋਗ ਲਗਾ ਮਰਨ ਮਨੁ ਵਿਸਾਰਿਆ
1: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇ ਤਾਲਿਆ
0: ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
1: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ
1: ਜਨਮ ਰਤ

0: ਕੋ ਗੁਰਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋ ਤੇ ਕੋਈ ਪੁੱਛੋ ਵਿਵੇਕਿਆ ਜਾਏ।
0: ਅਨੇਕ ਜੁਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਖ ਚਰਨੀ ਸਤਿਗੁਰੂ ਸ਼ਬਦ ਸੁਣਾਏ।
0: ਕਹੇ ਨਾਨਕ ਵਿਚਾਰ ਦੇਖੋ ਬਿਨ

0: ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ,
0: ਤੋਰੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਓ ਲਿਵਲਾਏ,
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰ ਸਾ ਸਰਪੁਨ ਪਾਪ ਵਿਚਾਰ।

0: ਅਥਲ ਮਹੀਲ ਕੀ ਉਪਸਾਰਾ
1: ਆਦਿ ਪੁਰਖ ਵਿਗਤ ਵਿਨਾਸੀ ਲੋਕ ਚਤੁਰ ਜੋਤ ਪ੍ਰਕਾਸੀ
0: ਹਸਤ ਕੀਟ ਕੇ ਬੀਚ ਸਮਾਨਾ ਰਾਵ ਰੰਗ ਜੈ ਇਕ ਸਿਰਜਾਨਾ
1: ਅਲਖ ਪੁਰਖ ਵਿਗਾਮੀ

0: ਜੀ ਕੀ ਫਤਿਹ।
1: ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ
0: ਕਰਮ ਲਿਖੰਤੇ ਪਾਈਐ ਇਹ ਰੁੱਤ ਸੁਹਾਈ
1: ਮੰਤ੍ਰਿਨ ਤ੍ਰਿਵਣ ਮੌਲਿਆ ਅੰਮ੍ਰਿਤ ਫਲ ਪਾਈ
0: ਮਿਲ ਸਾਧੂ ਸੁਖੀ ਉਪਜੇ ਲਤੀ ਸਭ ਸ਼ਾਈ
1: ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨ ਤਾਈ
0: ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ
1: ਆਪਣੇ ਚਰਨ ਜਪਾਇਨ ਵਿੱਚ

0: ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ
1: ਲਖ ਰਾਸੀ ਮੇਦਨੀ ਸਭ ਸੇਵ ਕਰੰਦਾ
0: ਤੇ ਵੈਰੀ ਮਿੱਤਰ ਸਭ ਕੀ ਤੈਨ ਮੰਗੇ ਮੰਦਾ
1: ਲੇਖਾ ਕੋਈ ਨਾ ਪੁੱਛੇ ਜਾ ਹਰ ਬਖਸ਼ੰਦਾ
0: ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ
1: ਸਭੇ ਕਾ ਸਵਾਰੀ ਹੈ ਜਾ ਤੁਧ ਪਾਵੰਦਾ
0: ਹੇ ਰਵ ਹੇ ਸਸ ਹੇ ਕਰਨਾ ਨਿਦ ਮੇਰੀ ਅਬੈ ਬਿਨਤੀ ਸੁਣ ਲੀਜੈ
1: ਔਰ ਨ ਮੰਗਤ ਹੋ ਤੁਮ ਤੇ ਕਿ ਚਾਹਤ ਹੋ ਜਿਤ ਮੈਂ ਸੋਈ ਕੀਜੈ
0: ਸ਼ਸਤਰਨ ਸੋ ਅਤ ਹੀਰਨ ਪੀਤਰ ਜੂਝ ਮਰੋ ਕੈ ਸਾਜ ਪਤੀਜੈ
1: ਸੰਤ ਸਹਾਇ ਸਦਾ ਜਗਮਾਏ ਕਿਰਪਾ ਕਰ ਸਿਆਮ ਇਹ ਬਰ ਦੀਜੈ
0: ਸ਼ਿਵਾ ਬਰਮੋਏ ਐ ਸ਼ੁਭ ਕਰਮਨ ਤੇ ਕਭੂ ਨਾ ਡਰੋ
1: ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੇ ਕਰੇ ਆਪਣੀ ਜੀਤ ਕਰੋ
0: ਔਰ ਸਿੱਖੋ ਆਪਣੇ ਹੀ ਮਨ ਕੋ ਐ ਲਾਲ ਛੋ ਗੁਣ ਤੋ ਚਰੋ
1: ਜਬ ਆਪ ਕੀ ਔਦ ਨਿਧਾਨ ਬਨੇ ਅਤ ਹੀਰਨ ਮੈਂ ਤਬ ਜੂਝ ਮਰੋ
0: ਜਿਓ ਤੈ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਦ ਵਿਚਾਰੇ
1: ਦੇ ਨਿਤਨਾ ਨਿਤ ਰਹੇ ਜਸ ਨਾ ਚੜੇ ਪਵ ਸਾਗਰ ਤਾਰੇ
0: ਤਾਮ ਬਨਾਏ ਤਨ ਬੁੱਧ ਸੋ ਦੀਪਕ ਜਿਉ ਉਜਿਆਰੇ
1: ਗਿਆਨੇ ਕੀ ਬੜਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰੇ ਕਾਤਰਤਾ ਕੁਤਵਾਰ ਬੁਹਾਰੇ
2: ਬੜੀ ਗੁਆਰੇ ਦੀ ਮਹੱਲਾ ਪੰਜਵਾਂ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸੈ ਸਗਲ ਜਹਾਂ
1: ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਏ
2: ਬਹੁ ਬੇਨਤੀ ਆਪਣੀ

0: ਜਾ ਕੀ ਸ਼ੋਭਾ ਘਟ ਘਟ ਬਣੀ।
1: ਜਿਸ ਸਿਮਰਤ ਜਿਨ ਬੇਰਾ ਟਹੇ, ਜਿਸ ਸਿਮਰਤ ਜਨ ਕਿਛੁ ਨਾ ਕਹੇ।
0: ਜਿਸ ਸਿਮਰਤ ਹੋ ਚੁਕੇ ਹਰੇ, ਜਿਸ ਸਿਮਰਤ ਡੂਬਤ ਪਾਹੰਤਰੀ।
1: ਸੰਤ ਸਭਾ

ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੇ ਧਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਜੀ ਕੀ ਅਰਦਾਸ ਉਪਰੰਤ ਬੇਅੰਤ ਬਾਣੀਆਂ ਦੇ ਜਾਪ ਸੰਗਤੀ ਰੂਪ ਵਿੱਚ ਹੋਏ ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਤੋਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਇਸੇ ਪ੍ਰਕਾਰ ਅੰਮ੍ਰਿਤ ਵੇਲਾ ਗੁਰਸਿੱਖੀ ਸਿਦਕ ਭਰੋਸਾ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਆਪਣੇ ਦਰ ਘਰ ਦੀਆਂ ਹਾਜ਼ਰੀਆਂ ਬਖਸ਼ਿਸ਼ ਕਰੀ ਰੱਖਣੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵੀਐ ਅਹਨਿਸ ਸਹਿਜ ਸੁਭਾਈ ਦਰਸਨ ਪਰਸੇਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਧ ਜਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਾਹੋ ਜਿਸ ਪਾ

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸੁਰਠ ਮਹੱਲਾ ਨਾਵਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਆਪਣੇ ਸਥਾਨਾਂ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਕੀਤਾ, ਬਖਸ਼ਿਸ਼ ਕੀਤਾ। ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰਨ, ਰੋਜ਼ਾਨਾ ਦੀ ਤਰ੍ਹਾਂ ਇਸੇ ਪ੍ਰਕਾਰ ਉੱਦਮ ਉਪਰਾਲੇ ਸੰਗਤੀ ਰੂਪ ਦੇ ਵਿੱਚ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾਲਤਾ ਕਰਨ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਆਸਾ ਜੀ ਦੀ ਵਾਰ ਦੇ ਰੂਪ ਦੇ ਵਿੱਚ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,

ਘੋੜੀ ਤੁਰੇ ਪੁਲਾਣੇ ਪੌਣ ਵੇਗ ਹਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰ ਮਨ ਭਾਮਦੇ ਹਰ ਬੁੱਝਣ ਨਾਹੀਂ ਹਾਰਿਆ ਕਰ ਫਰਮੈਸ ਖਾਇਆ ਵੇਖ ਮਿਲਤ ਮਰਨ ਵਸਾਰਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ।

ਸਾਹਿਬਾਂ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ 'ਤੇ ਸੇਵਾ ਸੰਭਾਲਦਾ

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਚੌਂਕੀ ਆਸਾ ਜੀ ਦੇ ਵਾਰ ਦੇ ਭੋਗ ਦੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਭੋਗ ਦੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ ਸਮੂਹ ਪਰਿਵਾਰ ਨੂੰ ਤੰਦਰੁਸਤੀ ਬਖਸ਼ਣੀ, ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸੁਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨੋ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ

ਸੁਖ ਸਨੇਹ ਵਰ ਪੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Sat Naam Vaheguru, Sat Naam Vaheguru. Sat Naam Vaheguru.